آدمش روشنی ہے دل کمد گر تو رام با سال

0: ਨਾਲ ਸੰਪੂਰਨ ਫਤਿਹ ਗਜਾਓ ਜੀ। ਜਿਤਨੀ ਦਾਸ ਨੇ ਪ੍ਰੇਰਨਾ ਸ਼ਬਦਾਂ ਦੁਆਰਾ ਦਿੱਤੀ ਹੈ ਮੇਰੀ ਤਸੱਲੀ ਨੇ ਹੋਈ, ਇੱਕ ਵਾਰੀ ਫਿਰ ਉਚਾਰੋ
1: ਵਾਹਿਗੁਰੂ ਜੀ ਕਾ
0: ਖਾਲਸਾ। ਇੰਨੀ ਫਤਿਹ ਦਾ ਉੱਤਰ ਤੇ ਆਪ ਜੇ ਮੈਂ ਇੱਕੋ ਵਾਰੀ ਕਹਿੰਦਾ ਖਾਲਸਾ ਜੀ ਬਜਾਓ ਫਤਿਹ ਤਾਂ ਇੰਨੀ ਕਮਜ਼ੋਰੀ ਨਾਲ ਦਿੰਦੇ ਤਾਂ ਬਜਾ ਸੀ। ਮੈਂ ਤੇ ਬੜੇ ਸ਼ਬਦਾਂ ਦੀ ਭਰਮਾਰ ਨਾਲ ਅਲਕਾਬੋ ਆਦਾਬ ਨਾਲ ਆਪ ਜੀ ਨੂੰ ਇਲਤਜਾ ਕੀਤੀ ਸੀ, ਤਾਂ ਇੱਕ ਵਾਰੀ ਫਿਰ ਕਿਰਪਾਲਤਾ ਕਰੋ ਉਚਾਰਨ ਕਰੋ ਜੀ
1: ਵਾਹਿਗੁਰੂ ਜੀ ਕਾ ਖਾਲਸਾ।
0: ਲੱਖ ਲੱਖ ਵਧਾਈਆਂ ਹੋਵਣ ਆਪ ਜੀ ਨੂੰ ਆਪਣੇ ਹੀ ਪਵਿੱਤਰ ਪ੍ਰਕਾਸ਼ ਦਿਨ ਦੀਆਂ। ਕੋਤਾਨ ਕੋਟ ਮੁਬਾਰਕਾਂ ਹੋਵਣ ਸ੍ਰਿਸ਼ਟੀ ਦੇ ਕੋਨੇ ਕੋਨੇ ਅੰਦਰ ਸੁਸ਼ੋਭਿਤ ਗੁਰੂ ਨਾਨਕ ਨਾਮ ਲੇਵਾਂ ਨੂੰ ਅੱਜ ਦੀ ਪਵਿੱਤਰ ਵੈਸਾਖੀ ਦੀਆਂ। ਅਨੰਤ ਬੇਅੰਤ ਖੁਸ਼ੀਆਂ ਮੁਸੰਗਤਾਂ ਸ਼ਾਦਮਾਨੀਆਂ ਤੇ ਮੁਬਾਰਕਾਂ ਹੋਵਣ ਦੀਨ ਦੁਨੀਆਂ ਲੋਕ ਪਰਲੋਕ ਤੇ ਸੂਖਸ਼ਮ ਆਤਮਾਵਾਂ ਜੋ ਸੱਚਖੰਡ ਵਿਚ ਵਸ ਰਹੀਆਂ ਨੇ ਉਨ੍ਹਾਂ ਨੂੰ ਇਸ ਪਵਿੱਤਰ ਵੈਸਾਖੀ ਦੀਆਂ, ਜਿਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰਾਹੀਂ ਦੁਨੀਆਂ ਉੱਤੇ ਇਕ ਨਵ ਜੀਵਨ ਲਿਆਂਦਾ ਅਤੇ ਜਿਤਨਾ ਨਾਂ ਫਖਰ ਗੌਰਵ ਇਸ ਦਿਨ ਤੇ ਕੀਤਾ ਜਾਏ ਉਹ ਬਜਾ ਹੈ। ਇਸ ਲਈ ਸਮਰਥਕ ਬੈਠੀਆਂ ਸੰਗਤਾਂ ਨੂੰ ਦੇਸ਼ਾਂ ਦੇ ਸੰਤਰਾਂ ਵਿਚ ਸੁਸ਼ੋਭਿਤ ਅੱਜ ਦੇ ਦੀਵਾਨ ਸਜਾਉਣ ਵਾਲੀਆਂ ਸੰਗਤਾਂ ਨੂੰ ਆਲਮੇ ਅਰਵਾਹ ਵਿਚ ਵਸਣ ਵਾਲੀਆਂ ਰੂਹਾਂ ਨੂੰ ਕੋਟਾਨ ਕੋਟ ਵਧਾਈਆਂ, ਕਿਉਂਕਿ ਸਾਡੀ ਅਰਦਾਸ ਦਾ ਇਹ ਅਨਿੱਖੜਵਾਂ ਅੰਗ ਹੈ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਹੈ। ਜੇ ਮੈਂ ਇੰਨੀ ਕੁ ਸੀਮਾ ਅੰਦਰ ਬੈਠੀਆਂ ਸੰਗਤਾਂ ਨੂੰ ਵਧਾਈ ਦੇਵਾਂ ਤੇ ਇਹ ਅਰਦਾਸ ਦੇ ਇਹਨਾਂ ਅੱਖਰਾਂ ਦੀ ਸਹੀ ਕਦਰ ਕੀਮਤ ਨਾ ਪਾਈ ਜਾ ਸਕੇਗੀ, ਕਿਉਂਕਿ ਅਰਦਾਸ ਦਾ ਇਹ ਹਿੱਸਾ ਹੈ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਹਿ ਦੇਗ ਤੇਗ ਫਤਿਹ ਬਿਰਧ ਕੀ ਪੈ ਸ੍ਰੀ ਸਾਹਿਬ ਜੀ ਸਹਾਇ। ਤੋਂ ਪੰਥ ਦੀ ਚੜ੍ਹਦੀ ਕਲਾ ਦੀ ਅੱਜ ਸਾਰਿਆਂ ਨੂੰ ਵਧਾਈ ਹੋਵੇ। ਅੱਜ ਦਾ ਪਵਿੱਤਰ ਦਿਨ ਪੰਜਾਬ ਦੀ ਸਰਜ਼ਮੀਂ ਅੰਦਰ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪੁੰਨ ਭੂਮੀ ਉੱਤੇ ਕੇਸਗੜ੍ਹ ਸਾਹਿਬ ਤੇ ਅਨੰਦਗੜ੍ਹ ਸਾਹਿਬ ਦੀ ਮੁਕੱਦਸ ਧਰਤੀ ਉੱਤੇ ਜਿਵੇਂ ਮਨਾਇਆ ਜਾ ਰਿਹਾ ਹੈ, ਕਮੇਟੀ ਨੇ ਚੰਦ ਵਰ੍ਹਿਆਂ ਤੋਂ ਖਾਸ ਤੌਰ ਉੱਤੇ ਇਸ ਪੁਰਬ ਨੂੰ ਧੂਮਧਾਮ ਨਾਲ ਮਨਾਉਣ ਵੱਲ ਧਿਆਨ ਦਿੱਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਤੋਂ ਰਹਿ ਰਹਿ ਕੇ ਉਹ ਨਕਸ਼ੇ, ਉਹ ਤਸੱਵਰਾਤ, ਉਹ ਖਿਆਲਾਤ, ਉਹ ਨਕਸ਼ਾ ਜਾਤ ਅੱਖਾਂ ਦੇ ਵਿਚ ਮੁਨਕਸ਼ ਹੋ ਰਹੇ ਨੇ ਕਿ ਕਿਵੇਂ ਗੁਰੂ ਦੀਆਂ ਸੰਗਤਾਂ ਅੱਜ ਉਥੇ ਕਿਰਤ ਕਿਰਤ ਹੋ ਰਹੀਆਂ ਹੋਵਣਗੀਆਂ, ਕਿਵੇਂ ਕੇਸਗੜ੍ਹ ਸਾਹਿਬ ਦੀ ਉੱਚੀ ਠੇਰੀ ਤੋਂ ਅੱਜ ਬਾਣੀ ਗੁਰੂ ਜੀ ਦੇ ਕੀਰਤਨ ਦੀ ਲੇਹ ਹੋ ਰਹੇ ਹੋਵਣਗੇ ਤੇ ਕਿਵੇਂ ਕੌਮ ਦੇ ਬੜੇ ਬੜੇ ਵਿਦਵਾਨ ਆਲਮ ਫਾਜ਼ਲ ਅਦੀ ਮੁਸੰਨਫ ਲਿਖਾਰੀ ਮੁਤਰਜਮ ਅਤੇ ਬੜੇ ਬੜੇ ਆਮਲ ਬੰਦੇ ਗੁਰਸਿੱਖ ਗੁਰਮੁਖ ਗੁਰ ਸੰਤ ਭਗਤ ਜਨ ਉਥੇ ਇਕੱਠੇ ਹੋ ਕੇ ਕੌਮ ਦੇ ਨਾਂ ਕੋਈ ਸੰਦੇਸ਼ ਦੇ ਰਹੇ ਹੋਵਣਗੇ। ਅਸੀਂ ਆਪਣਾ ਹਿੱਸਾ ਇੱਥੋਂ ਹੀ ਪਾ ਰਹੇ ਹਾਂ। ਇੱਕ ਵਾਰੀ ਫਿਰ ਪਿਆਰ ਨਾਲ ਫਤਿਹ ਗਜਾਓ ਜੀ
1: ਵਾਹਿਗੁਰੂ ਜੀ ਕਾ ਖਾਲਸਾ।
0: ਧਰਮ ਅੰਦਰ ਮਜ਼ਹਬ ਅੰਦਰ ਧਰਮ ਅੰਦਰ ਅੱਜ ਦੇ ਦਿਨ ਇੱਕ ਪਰਿਵਰਤਨ ਆਇਆ ਸੀ। ਮੈਂ ਦੋ ਵਾਰੀ ਮਜ਼ਹਬ ਤੇ ਧਰਮ ਕਿਹਾ ਹੈ, ਵੱਖਰੀਆਂ ਚੀਜ਼ਾਂ ਹੁੰਦੀਆਂ ਨੇ, ਮਜ਼ਹਬ ਹੋਰ ਹੁੰਦਾ ਹੈ, ਧਰਮ ਹੋਰ ਹੁੰਦਾ। ਧਰਮ ਤਾਂ ਉਹਦਾ ਵੀ ਹੈ ਜੋ ਰੱਬ ਨੂੰ ਨਹੀਂ ਮੰਨਦਾ, ਧਰਮ ਤਾਂ ਉਹਦਾ ਵੀ ਹੈ ਜੋ ਪਰਮੇਸ਼ਰ ਨੂੰ ਇੱਕ ਨਸ਼ਾ ਕਹਿੰਦਾ ਹੈ ਜਾਂ ਤਸੱਵਰ ਕਹਿੰਦਾ ਹੈ ਜਾਂ ਕਈਆਂ ਨੇ ਖਾਣ ਪੀਣ ਵਾਸਤੇ ਲੋਕਾਂ ਲਈ ਹਊਆ ਬਣਾਇਆ ਹੈ, ਕੋਈ ਉਹਦਾ ਵੀ ਧਰਮ ਹੈ। ਲੇਕਿਨ ਮਜ਼ਹਬ ਕੁਛ ਖਾਸ ਚਿੰਨ ਧਾਰਨ ਕਰਨ ਨੂੰ ਕਹਿੰਦੇ। ਦੁਨੀਆਂ ਅੰਦਰ ਕਿਸੇ ਵੀ ਕੌਮ ਮਿਲਤ ਮਜ਼ਹਬ ਨੂੰ ਵੇਖੀਏ ਉਸਦੇ ਕੁਝ ਚਿੰਨ ਹਨ, ਉਹਨਾਂ ਦਾ ਧਾਰਨ ਕਰਨਾ ਮਜ਼ਹਬ ਕਹਿਲਾਉਂਦਾ ਹੈ। ਲੇਕਿਨ ਇੱਕ ਗੁਣ ਨੇ, ਇੱਕ ਪ੍ਰਿੰਸੀਪਲਸ ਨੇ, ਇੱਕ ਡਿਊਟੀਜ਼ ਨੇ ਅਤੇ ਇਸੇ ਤਰ੍ਹਾਂ ਵਿਸ਼ੇਸ਼ ਗੁਣ ਨੇ ਜੋ ਸਾਰੀ ਮਨੁੱਖਤਾ ਅੰਦਰ ਸਾਂਝੇ ਹੀ ਹੁੰਦੇ ਨੇ, ਉਨ੍ਹਾਂ ਨੂੰ ਧਰਮ ਕਹਿੰਦੇ ਨੇ। ਇਸ਼ਾਰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਮੁੱਲ ਸ਼ਬਦ ਭੰਡਾਰ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਆਲਮਗੀਰ ਧਰਮ ਦਾ ਜ਼ਿਕਰ ਚਿੰਨ੍ਹਾਂ ਦੇ ਰਾਹੀਂ ਕੀਤਾ ਹੈ। ਜੈਸਾ ਕਿ ਆਸਾ ਦੀਵਾਰ

ਮੇਰੇ ਜੀਵਿਆਂ ਪਰਦੇਸੀਆਂ ਕਿ ਪਵੇ ਜੰਗਲੇ ਰਾਵਣ।

कृपा से जमजमीराम बोले सेख परी प्यारे अनु लगे

ਜਿੱਤ ਦਿਹਾੜੇ ਤਾਰੀ ਸਾਏ ਲੈ ਲਖਾਏ ਸੀਦਾ ਜਿੱਤ ਦਿਹਾੜੇ ਤਾਰੀ ਸਾਏ ਲੈ ਲਖਾਏ ਮਲਕ ਜੇ ਕਮੀ ਸੁਣਦਾ ਮੂੰਹ ਦਿਖਾਲੇ ਆਏ ਜਿੰਦ ਨਵਾਣੀ ਕੱਢਿਆ ਹੱਡਾਂ ਤੂੰ ਕੜਕਾਏ ਸਿੱਧਾ ਜਿੰਦ ਨਵਾਣੀ ਕੱਢਿਆ ਹੱਡਾਂ ਤੂੰ ਕੜਕਾਏ ਖਿੰਥਲ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਸਿਦਾ ਖਿੰਥਲ ਮੇਖਾ ਅਗਲੀਆਂ

देखा जाती जग मां कोई रहा, देखा जाती जग मां कोई रहा।

సమస్తపు సమను హకుండావు మన సద్గురు సేవ ప్యారు.

ਹਰਜ ਸਰੇ ਮਨ ਗਾਇ ਲੈ ਹਰਜ ਸਰੇ ਮਨ ਗਾਇ ਲੈ ਜੋ ਸੰਗੀਤ ਹੈ ਤੇਰੋ ਅਸਰ ਵਿੱਚੋਂ ਜਾਤ ਹੈ।

काल ब्या जो परियो डूने मुख पसारे नीत आज काल फोन तो एक रस है।

पाचा पा उमराव खान ताड़े रे जासी रंग तरंग करीब मस्त

ਮੁਕਤ ਆਈ, ਫਿਰ ਡਿਸਿਪਲਿਨ ਆਇਆ, ਫਿਰ ਸਾਹਿਬੀ ਆਈ, ਅੰਮ੍ਰਿਤ ਦੀ ਦਾਤ ਬਖਸ਼ੀ ਗਰੀਬ ਨਵਾਜ ਪਾਤਸ਼ਾਹ ਨੇ, ਤੇ ਫਿਰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਗੁਰੂ ਕਿਰਪਾ ਨੇ ਜਾਤਾਂ ਦਾ ਮੁਕਾ ਦਿੱਤੀਆਂ। ਧਿਆਨ ਦਿਓ ਜੇ, ਧਿਆਨ ਦਿਓ ਜੇ, ਇੱਕ ਜੱਟ ਲਿਆ, ਇੱਕ ਖੱਤਰੀ ਲਿਆ, ਇੱਕ ਝੀਵਰ ਲਿਆ, ਇੱਕ ਚੀਂਬਾ ਲਿਆ, ਇੱਕ ਨਾਈ ਲਿਆ, ਤੇ ਸਾਰਿਆਂ ਨੂੰ ਇੱਕੋ ਬਾਟੇ ਵਿੱਚ ਪਲਾਇਆ।

تربا ساد سنگت مل ہوئے تربا ہم اگن پرے

ہوئے اکتر ملو میرے بھائی، ہوئے اکتر ملو میرے بھائی۔

0: ਇਸ ਸੰਗਤ ਵਿੱਚ ਆਉਣ ਦੇ ਲਾਭ ਦੱਸਦੇ। ਸਾਹਿਬ ਆਖਦੇ ਨੇ ਜੀਵ ਸੰਗਤ ਕਰਿਆ ਕਰ, ਸੰਗਤ ਵਿੱਚ ਜਾਇਆ ਕਰ। ਤੇ ਕਬੀਰ ਸਾਹਿਬ ਖਿਆਲ ਦਿੰਦੇ ਨੇ, ਕਹਿੰਦੇ ਨੇ ਜੀਵ ਸੰਗਤ ਕਰ, ਪਰ ਕੈਸੀ?
1: ਕਬੀਰ ਸੰਗਤ ਕਰੀਏ ਸਾਧ ਕੀ,
0: ਕਿਸੇ ਸਾਧ ਦੀ ਸੰਗਤ ਕਰੀ, ਕਿਸੇ ਚੋਰ ਯਾਰ ਜਵਾਰੀ ਸ਼ਰਾਬੀਏ ਦੀ ਸੰਗਤ ਨਾ ਕਰ ਲਵੀ, ਸਾਧ ਸੰਗਤ ਕਰੀ, ਚੰਗੀ ਸੰਗਤ ਕਰੀ, ਕਿਤੇ ਪੈੜੀ ਸੰਗਤ ਵਿੱਚ ਨਾ ਪੈ ਦਈ, ਕਿਉਂਕਿ ਸੰਗਤ ਤਾਰਦੀ ਤੇ ਸੰਗਤ ਹੀ ਡੋਬਦੀ। ਤੇ ਜਿਹੜਾ ਸਾਧ ਸੰਗਤ ਵਿੱਚ ਆ ਮਿਲਦਾ ਹੈ ਉਹ ਤਰ ਜਾਂਦਾ ਹੈ। ਸਾਧ ਸੰਗਤ

ਸੰਗਤ ਵਿੱਚ ਆ ਜਾਣਾ ਬੈਕੁੰਠ ਧਾਮ ਦੇ ਦਰਸ਼ਨ ਨੇ, ਬੈਕੁੰਠ ਧਾਮ ਦੀ ਪ੍ਰਾਪਤੀ ਹੈ। ਕਈਆਂ ਦਾ ਕਹਿਣਾ ਹੈ ਕਿ ਬੈਕੁੰਠ ਧਾਮ ਮਰਨ ਤੋਂ ਬਾਅਦ ਮਿਲਦਾ, ਪਰ ਬਾਣੀ ਆਖਦੀ ਨਹੀਂ, ਬੈਕੁੰਠ ਧਾਮ ਤੇ ਜੀਵਦਿਆਂ ਹੀ ਮਿਲ ਸਕਦਾ ਹੈ। ਜੀਵ ਜੇ ਤੂੰ ਸੰਗਤ ਵਿੱਚ ਆ ਜਾ, ਇਹ ਬੈਕੁੰਠ ਧਾਮ ਹੈ, ਇਹ ਸੱਚਖੰਡ ਦੇ ਦਰਸ਼ਨ ਨੇ। ਕਿਉਂ? ਸੱਚਖੰਡ ਵਸੈ ਨਿਰੰਕਾਰ, ਜਿੱਥੇ ਨਿਰੰਕਾਰ ਵਸਦਾ ਹੈ, ਹਰੀ ਕੀਰਤਨ ਹੈ, ਸਾਧ ਸੰਗਤ ਜੁੜ ਕੇ ਬਹਿ ਗਈ ਹੈ ਨਾ, ਉਹੀ ਸੱਚਖੰਡ ਹੈ, ਉਹੀ ਬੈਕੁੰਠ ਧਾਮ ਹੈ। ਮੈਂ ਤੇ ਨਹੀਂ ਕਹਿੰਦਾ, ਬਾਣੀ ਕਹਿ ਰਹੀ, ਤੇ ਬਾਣੀ ਤੇ ਚੱਲਣ ਵਾਲੇ ਨੂੰ ਬੈਕੁੰਠ ਧਾਮ ਦੇ ਦਰਸ਼ਨ ਹੁੰਦੇ ਨੇ, ਉਹ ਬੈਕੁੰਠ ਧਾਮ ਦਾ ਵਾਸੀ ਬਣ ਜਾਂਦਾ ਹੈ।

0: ਤੇਰਾ
1: ਉਹ ਬੈਕੁੰਠ ਧਾਮ ਹੈ ਤੇ ਬੈਕੁੰਠ ਧਾਮ ਐਵੇਂ ਨਹੀਂ ਜੀ ਮਿਲਦਾ। ਕੋਈ ਕਹਿ ਦੇਵੇ ਕਿ ਮੈਨੂੰ ਬੈਕੁੰਠ ਧਾਮ ਮਿਲਦਾ ਹੈ, ਜਿਹਨੂੰ ਜੀਂਦਿਆਂ ਬੈਕੁੰਠ ਧਾਮ ਨਹੀਂ ਮਿਲਿਆ ਮੋਇਆ ਕੀ ਮਿਲਣਾ ਹੈ। ਜੀਵਦਿਆਂ ਹੀ ਪਰਮ ਪੁਰਖ ਦੀ ਪ੍ਰਾਪਤੀ, ਬੈਕੁੰਠ ਧਾਮ ਦੇ ਦਰਸ਼ਨ, ਸੱਚਖੰਡ ਚ ਵਾਸਾ ਮਿਲਣਾ ਹੇ ਜੀਵ ਬਾਣੀ ਆਖਦੀ। ਵੰਡ ਭਾਗੀ ਸਾਧ ਸੰਗ ਪ੍ਰਾਪਤ, ਵੱਡੇ ਭਾਗਾਂ ਦੇ ਨਾਲ ਸਾਧ ਸੰਗ ਪ੍ਰਾਪਤ ਹੁੰਦੀ। ਫਿਰ ਜੀਵ ਇਹ ਸੰਗਤ ਤੋਂ ਦੂਰ ਤੂੰ ਕਿਉਂ ਰਵੇ, ਕਿਉਂ ਨਾ ਨੇੜੇ ਆਵੇਂ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ

ਉਹਨਾਂ ਦੀ ਤੁਰ ਫਿਰ ਨਾਨਕ ਵੀ ਮੰਗਦੇ। ਕਿਹਨਾਂ ਦੀ ਤੁਰ? ਜਿਹਨਾਂ ਨੇ ਨਾਮ ਨੂੰ ਹਿਰਦੇ ਅੰਦਰ ਵਸਾ ਲਿਆ। ਤੇ ਨਾਮ ਹਿਰਦੇ ਅੰਦਰ ਕਦੋਂ ਵਸੇਗਾ? ਜਦੋਂ ਸੰਗਤ ਵਿੱਚ ਆਵੇਗਾ। ਜਿੰਨਾ ਚਿਰ ਸੰਗਤ ਵਿੱਚ ਨਹੀਂ ਨਾ ਆਇਆ, ਨਾਮ ਨਹੀਂ ਨਿਵਾਸ ਕਰ ਸਕਦਾ। ਨਾਮ ਉਦੋਂ ਹੀ ਹਿਰਦੇ ਅੰਦਰ ਵਸਣਾ ਜਦੋਂ ਜੀਵ ਸਾਧ ਸੰਗਤ ਕਰੇਗਾ। ਕਿਤਨੀ ਮਹਾਤਤਾ ਸਾਧ ਸੰਗਤ ਨੂੰ ਸਾਹਿਬਾਂ ਨੇ ਦਿੱਤੀ। ਕਹਿੰਦੇ ਨੇ ਜਿਹੜਾ ਜੀਵ ਸੰਗਤ ਵਿੱਚ ਆ ਗਏ ਉਤਰ ਗਏ। ਸ਼ੇਖ ਸ਼ਾਦੀ ਦੀ ਇੱਕ ਗੱਲ ਯਾਦ ਆਈ। ਇੱਕ ਦਿਨ ਆਪਣੀ ਪਤਨੀ ਨੂੰ ਕਹਿਣ ਲੱਗਾ, ਥੋੜੀ ਜੀ ਮਿੱਟੀ ਲਿਆ ਦੇ ਹੱਥ ਧੋਣੇ। ਹਨੇਰਾ ਸੀ, ਔਰਤ ਗਈ, ਇਸਤਰੀ ਘਰ ਵਾਲੀ ਮਿੱਟੀ ਚੁੱਕ ਲਿਆ, ਹੱਥ ਵਿੱਚ ਫੜਾ ਦਿੱਤੀ। ਸ਼ੇਖ ਸ਼ਾਦੀ ਹੱਥ ਧੋਣ ਲੱਗਾ। ਜਦੋਂ ਹੱਥ ਧੋਣ ਲੱਗਾ, ਅੱਜ ਮਿੱਟੀ ਦੇ ਵਿੱਚੋਂ ਖੁਸ਼ਬੂ ਆਈ, ਸੁਗੰਧਤ ਆਈ। ਸੁਣ ਕੇ ਕਹਿੰਦਾ, ਮੈਂ ਤੈਨੂੰ ਮਿੱਟੀ ਵਾਸਤੇ ਆਖਿਆ ਸੀ, ਤੂੰ ਕੋਈ ਹੋਰ ਚੀਜ਼ ਤੇ ਨਹੀਂ ਚੁੱਕ ਲਿਆਈ, ਕਿਤੇ ਕਸਤੂਰੀ ਤੇ ਨਹੀਂ ਲੈ ਆਈ, ਇਸ ਦੇ ਵਿੱਚੋਂ ਬੜੀ ਖੁਸ਼ਬੂ ਆ ਰਹੀ ਹੈ। ਆਖਦੀ, ਨਹੀਂ ਮਹਾਰਾਜ, ਮੈਂ ਆਪ ਨੂੰ ਮਿੱਟੀ ਹੀ ਦਿੱਤੀ। ਸ਼ੇਖ ਸ਼ਾਦੀ ਨੇ ਹੱਥ ਵਿੱਚ ਮਿੱਟੀ ਨੂੰ ਫੜਿਆ ਤੇ ਮਿੱਟੀ ਨੂੰ ਪੁੱਛ ਕਰਦਾ ਕਿ ਤੇਰੇ ਵਿੱਚੋਂ ਇਤਨੀ ਖੁਸ਼ਬੂ ਕਿਉਂ ਆ ਰਹੀ, ਕੀ ਕਾਰਨ ਹੈ? ਮਿੱਟੀ ਨੇ ਜਵਾਬ ਦਿੱਤਾ, ਸ਼ੇਖ ਸ਼ਾਦੀ, ਮੈਂ ਸੰਗਤ ਕੀਤੀ। ਤੂੰ ਸੰਗਤ ਕੀਤੀ? ਕਿਹਦੀ ਸੰਗਤ ਕੀਤੀ ਹੈ? ਆਖਿਆ, ਮੈਂ ਫੁੱਲਾਂ ਦੀ ਸੰਗਤ ਕੀਤੀ, ਫੁੱਲਾਂ ਦੇ ਕੋਲ ਰਹੀ, ਫੁੱਲਾਂ ਦੇ ਨਜ਼ਦੀਕ ਰਹੀ ਹਾਂ, ਇਸ ਲਈ ਫੁੱਲਾਂ ਦੀ ਸਮੈਲ ਮੇਰੇ ਵਿੱਚ ਆ ਗਈ, ਖੁਸ਼ਬੂ ਮੇਰੇ ਵਿੱਚੋਂ ਆ ਰਹੀ ਹੈ। ਹੈ ਤੇ ਮੈਂ ਇੱਕ ਨਚੀਜ਼ ਮਿੱਟੀ ਗਈ, ਪਰ ਸੰਗਤ ਕਰਨ ਦੇ ਨਾਲ ਇਹ ਵਸਤੂ ਮੈਨੂੰ ਵੀ ਪ੍ਰਾਪਤ ਹੋ ਗਈ, ਇਹ ਮਾਨ ਮੈਨੂੰ ਵੀ ਮਿਲ ਗਿਆ। ਅੱਜ ਤੂੰ ਮੈਨੂੰ ਮਿੱਟੀ ਸਮਝ ਕੇ ਹੱਥਾਂ ਵਿੱਚ ਲਿਆ ਤੇ ਕਸਤੂਰੀ ਕਹਿ ਰਹੀ। ਭਾਵ ਸੰਗਤ ਦਾ ਅਸਰ ਹੁੰਦਾ ਹੈ। ਵੇਲ ਜਿਤਨੇ ਵੱਡੇ ਪੇੜ ਤੇ ਚੜੇਗੀ ਲੱਗੇਗੀ, ਉਤਨੀ ਸੁਹਾਵਣੀ ਤੇ ਖੂਬਸੂਰਤ ਹੋਵੇਗੀ ਤੇ ਉਤਨੀ ਹੀ ਉੱਚੀ ਜਾਏਗੀ, ਕਿਉਂਕਿ ਵੱਡੇ ਪੇੜ ਦੇ ਨਾਲ ਉਸਦਾ ਸੰਬੰਧ ਜੁੜ ਗਿਆ। ਅਸੀਂ ਵੀ ਸੰਬੰਧ ਆਪਣਾ ਕਿਸੇ ਵੱਡੇ ਪੇੜ ਦੇ ਨਾਲ ਲਾਈਏ, ਤੇ ਲਾਈਏ ਕਿਹਦੇ ਨਾਲ? ਗੁਰੂ ਦੇ ਨਾਲ। ਤੇ ਗੁਰੂ ਨਾਲ ਸੰਬੰਧ ਲਾਉਣ ਵਾਲਾ ਉਸੇ ਤਰ੍ਹਾਂ ਵੇਲ ਅੰਗ ਵੱਧਦਾ ਹੀ ਚਲਾ ਜਾਂਦਾ, ਉੱਪਰ ਨੂੰ ਹੀ ਜਾਵੇਗਾ, ਕਿਉਂਕਿ ਸੰਬੰਧ ਵੱਡੇ ਨਾਲ ਜੁੜੇ, ਵੱਡੇ ਨਾਲ ਸੰਬੰਧ ਜੁੜੇਗਾ, ਵੱਡੇ ਹੀ ਬਣਾਂਗੇ, ਸੰਗਤ ਵਿੱਚ ਆਵਾਂਗੇ, ਸਾਧ ਸੰਗ ਪ੍ਰਾਪਤ ਹੋਵੇਗੀ ਤੇ ਲਾਭ ਪ੍ਰਾਪਤ ਹੋਏਗਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ

0: ਸਦਾ ਸੁਖ ਭਾਈ। ਹੇ ਭਾਈ, ਜੇ ਤੂੰ ਸਦਾ ਹੀ ਸੁਖ ਚਾਹੁੰਦਾ, ਚਾਹੁੰਦਾ ਕਿ ਦੁੱਖ ਮੇਰੇ ਨੇੜੇ ਨਾ ਆਵੇ, ਮੈਂ ਕਿਸੇ ਮੁਸੀਬਤ ਵਿੱਚ ਨਾ ਫਸਾਂ, ਹਮੇਸ਼ਾ ਹੀ ਖੁਸ਼ ਰਵਾਂ, ਸਹਿਬ ਆਖਦੇ ਨੇ ਇੱਕ ਕੰਮ ਕਰ। ਕਿਹੜਾ?
1: ਜੇ ਲੋੜੇ ਸਦਾ ਸੁਖ ਪਾਈ, ਸਾਧ ਸੰਗਤ ਗੁਰ ਹੈ ਬਤਾਈ, ਸਾਧ ਸੰਗਤ ਗੁਰ ਹੈ ਬਤਾਈ।
0: ਫਿਰ ਗੁਰੂ ਦੱਸਦਾ ਜੀਵ ਤੂੰ ਸੰਗਤ ਵਿੱਚ ਜਾ, ਜਦੋਂ ਸੰਗਤ ਵਿੱਚ ਜਾਏਗਾ ਸੁਖ ਹੀ ਸੁਖ ਮਿਲੇਗਾ, ਦੁੱਖ ਤੇਰੇ ਨੇੜੇ ਨਹੀਂ ਆਵੇਗਾ, ਸੰਗਤ ਕਰਨ ਦਾ ਇਹੀ ਤੇ ਲਾਭ ਹੈ। ਤੇ ਸਹਿਬ ਆਖਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ, ਉਤਰ ਗਏ, ਉਹਦਾ ਉਧਾਰ ਹੋ ਗਿਆ। ਜਿਹੜਾ ਸੰਗਤ ਦੇ ਨਾਲ ਆ ਮਿਲੇ ਤੇ ਜਿਹੜਾ ਸੰਗਤ ਨਾਲੋਂ ਟੁੱਟ ਗਿਆ ਉਹ ਕਾਲਾ ਹੋ ਗਿਆ, ਜੇ ਕੋਈ ਸੰਗਤ ਨਾਲੋਂ ਨਿਖੜ ਗਏ, ਸੰਗਤ ਨਾਲੋਂ ਸੰਬੰਧ ਟੁੱਟ ਗਏ, ਗੁਰੂ ਨਾਲੋਂ ਵੱਖਰਾ ਹੋ ਗਏ, ਗੁਰੂ ਤੋਂ ਬੇਮੁਖ ਹੋ ਗਏ, ਤੇ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਏ ਉਹ ਕਾਲਾ ਹੋ ਜਾਂਦਾ।

ਪੱਬਰ ਕਹਿੰਦੇ ਨੇ ਸਰੋਵਰ ਪੱਬਰ ਤੂੰ ਹਰਿਆ ਵਾਲਾ ਕਵਲਾ ਕੰਚਨ ਵੱਲ ਕਿਤਨਾ ਖੂਬਸੂਰਤ ਹੈ ਤੇਰੇ ਅੰਦਰ ਸੋਨੇ ਦੇ ਰੰਗ ਵਰਗੇ ਕਮਲ ਦੇ ਫੁੱਲ ਖਿਲੇ ਹੋਏ ਨੇ ਕਿੰਨਾ ਚੰਗਾ ਤੇ ਸੋਹਣਾ ਸੁੰਡਣਾ ਲੱਗ ਰਹੇ ਇਹ ਇਤਨਾ ਖੂਬਸੂਰਤ ਕਿਉਂ ਹੈ ਕਿਉਂਕਿ ਸੰਬੰਧ ਸੋਮੇ ਨਾਲ ਸੰਬੰਧ ਜੁੜਿਆ ਹੋਏ ਅੱਜ ਸਾਹਿਬ ਫਿਰ ਆਏ ਨੇ ਵੇਖਦੇ ਨੇ ਇਹ ਸਰੋਵਰ ਇਤਨਾ ਖੂਬਸੂਰਤ ਇਤਨਾ ਅੱਛਾ ਨਾ ਇਸ ਦੇ ਵਿੱਚ ਅੱਜ ਫੁੱਲ ਨੇ ਨਾ ਉਹ ਪਾਣੀ ਨਾ ਉਹ ਸੁੰਦਰਤਾ ਕਾਲਾ ਹੋ ਗਏ ਕਹਿ ਦੋਖੜੇ ਸੜਿਓ ਕਾਲੀ ਹੋਈ ਆ ਜੋਹਰੀ ਪੁੱਛ ਕੀਤੀ ਸਾਹਿਬਾ ਨੇ ਓਏ ਕਿਹੜੇ ਦੁੱਖ ਦੇ ਨਾਲ ਸੜ ਗਏ ਤੇਰੀ ਦਿਓਰੀ ਕਾਲੀ ਕਿਉਂ ਹੋ ਗਈ ਏ ਕੀ ਕਾਰਨ ਬਣੇ ਸਰੋਵਰ ਜਵਾਬ ਦਿੰਦਾ ਸਾਹਿਬ ਜੀ ਮੇਰਾ ਸੰਬੰਧ ਉਸ ਸੋਮੇ ਚਸ਼ਮੇ ਨਾਲ ਜੁੜਿਆ ਅੱਜ ਉਹ ਮੇਰਾ ਸੰਬੰਧ ਟੁੱਟ ਗਏ ਮੈਂ ਉਸ ਤੋਂ ਜੁਦਾ ਹੋ ਗਿਆ ਇਸ ਲਈ ਮੇਰੀ ਦਿਓਰੀ ਕਾਲੀ ਹੋ ਗਈ ਮੈਂ ਸੜ ਕੇ ਕਾਲਾ ਸਿਆਹ ਹੋ ਗਿਆ ਕਿਉਂਕਿ ਸੰਬੰਧ ਟੁੱਟ ਗਏ ਇਸੇ ਤਰ੍ਹਾਂ ਜਿਨ੍ਹੇ ਆਪਣਾ ਸੰਬੰਧ ਗੁਰੂ ਦੇ ਨਾਲ ਜੋੜ ਲਿਆ ਸੰਗਤ ਦੇ ਨਾਲ ਜੋੜ ਲਿਆ ਸੰਗਤ ਵਿੱਚ ਆ ਗਿਆ ਉਹ ਹਰਿਆਵਲ ਹੈ ਉਹ ਸਰੋਵਰ ਤੀਰ ਤਰ੍ਹਾਂ ਖੂਬਸੂਰਤ ਹੈ ਜਿਹਦਾ ਸੰਬੰਧ ਟੁੱਟ ਗਿਆ ਕੋਲਾ ਸਿਆਹ ਹੋ ਜਾਂਦਾ ਹੈ ਅਸੀਂ ਸੰਬੰਧ ਤੋੜਨਾ ਨਹੀਂ ਸੰਬੰਧ ਜੋੜਨਾ ਸਗੋਂ ਟੁੱਟਿਆਂ ਨੂੰ ਵੀ ਇਸ ਦਰ ਤੇ ਲਿਆਉਣਾ ਆਖਣਾ ਭਾਈ ਸੰਗਤ ਵਿੱਚ ਆ ਜਿਹੜਾ ਸੰਗਤ ਵਿੱਚ ਆ ਗਿਆ ਉਹ ਤਰ ਗਿਆ ਆਓ ਪਿਆਰ ਸਾਹਿਤ ਸਾਰੇ ਮਿਲ ਕੇ

ਜਾਵਣ ਲਈ ਤੇ ਗੱਲ ਸਾਡੀ ਸਮਝ ਆ ਜਾਏਗੀ। ਕਿਉਂਕਿ ਇੱਥੋਂ ਆਵਾਜ਼ ਆਉਂਦੀ ਭਗਤ ਕਬੀਰ ਜੀ ਦਾ ਇੱਕ ਸ਼ਬਦ ਜਿਸ ਅੰਦਰ ਉਹ ਇਹ ਆਵਾਜ਼ ਦੇ ਰਹੇ ਨੇ, ਆਓ ਉਸ ਆਵਾਜ਼ ਨੂੰ ਆਪਾਂ

ਤਰ੍ਹਾਂ ਕਿ ਬਜ਼ੁਰਗਾਂ ਕੋਲ ਮਿਲਿਆ ਕਿ ਇਹ ਬੰਦਿਸ਼ ਤਾਨਸੇਨ ਦੇ ਸਮੇਂ ਦੀ ਬੰਦਿਸ਼ ਹੈ, ਤਾਨਸੇਨ ਦੇ ਸਮੇਂ ਦੀ। ਤੇ ਸਤਸੰਗ ਜੀ ਆਓ, ਇਹ ਬੜੀ ਇੱਕ ਪੁਰਾਤਨ ਬੰਦਿਸ਼ ਹੈ ਜੋ ਮੱਤ ਤਾਲ ਦੀ ਹੈ, ਨੌ ਮਾਤਰ ਤਾਲ।

आप जी ने बड़े प्यार दे नाल शरण कीता है। सिंह यूथ वाले सिंह पहुंचे ने तो साहिब गुरु कलगीधर पातशाह जी की बाणी दे नाल तो सारे का प्यार है, पर इन्हों का कुछ ज्यादा ही है। इस वास्ते इन्हों ने हुक्म किया है कि तुसी जरूर ही साहिब गुरु कलगीधर पातशाह जी तराना अखीर ते समाप्ति जड़ी है वह साहिब गुरु गोबिंद सिंह की बाणी दे नाल ही करनी है। ਸਾਡੇ ਮਨ ਵਿੱਚ ਖਿਆਲ ਜ਼ਰੂਰ ਸੀ ਕਿ ਸਤਿਗੁਰਾਂ ਪਾਤਸ਼ਾਹ ਜੀ ਦਾ ਜੋ ਤਰਾਨੇ ਹਨ ਜਾਂ ਗੁਲਦਸਤੇ ਆਪ ਜੀ ਨੇ ਅੱਗੇ ਕਈ ਵਾਰ ਸਰਵਣ ਕੀਤਾ ਹੈ ਤਾਂ ਸਤਸੰਗ ਤਰਾਨੇ ਦੇ ਨਾਲ ਸਮਾਪਤੀ ਕਰਾਂਗੇ। ਆਓ ਇੱਕ ਪ੍ਰਾਰਥਨਾ ਰਚਨਾ ਹੋਰ ਹੈ ਜੋ ਆੜਾ ਚੁਤਾਲਾ ਦੀ ਹੈ, ਆਓ ਉਹ ਆਪ ਜੀ ਬੜੇ ਪਿਆਰ ਨਾਲ ਸਰਵਣ ਕਰੋ। ਸ਼ਬਦ ਕਬੀਰ ਸਾਹਿਬ ਜੀ ਦਾ ਹੈ, ਆਪ ਜੀ ਨੂੰ ਬੰਦਿਸ਼ ਦਾ ਆਨੰਦ ਜ਼ਰੂਰ ਆਏਗਾ। ਇਸ ਰਾਗ ਦਾ ਨਾਮ ਲੱਛਾ ਪ੍ਰਦੀਪ ਕੀ ਰਾਗ ਹੈ ਜੋ ਬੜਾ ਹੀ ਪੁਰਾਤਨ ਬੜਾ ਹੀ ਪੁਰਾਣਾ ਰਾਗ ਹੈ, ਤੋ ਪੁਰਾਤਨ ਬੰਦਿਸ਼ ਹੈ, ਬੜੇ ਪਿਆਰ ਨਾਲ ਸਰਵਣ ਕਰੇ।

ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਸਤਤ। ਆਓ ਸਮਾਂ ਵੀ ਹੁਣ ਸਮਾਪਤੀ ਦੇ ਵੱਲ ਪਹੁੰਚਦੇ ਪਹੁੰਚਦੇ ਵੀ ਜੇ ਮਨ ਵਿੱਚ ਖਿਆਲ ਬਣਾਵਾਂਗੇ ਕਿ ਸਮਾਪਤੀ ਕਰਨੀ ਹੈ ਤੇ ਤਾਂ ਹੀ 35-40 ਮਿੰਟ ਫੇਰ ਵੀ ਲੱਗ ਜਾਣੇ ਹਨ, ਕਿਉਂਕਿ ਅਜੇ ਅਨੰਦ ਸਾਹਿਬ ਦਾ ਪਾਠ ਜਾਂ ਹੋਰ ਇੱਕ ਦੋ ਬੰਦਿਸ਼ਾਂ ਤਰਾਨੇ ਰਹਿੰਦੇ ਨੇ, ਉਹ ਆਪ ਜੀ ਨੂੰ ਸ਼ਰਵਣ ਕਰਾ ਕੇ। ਆਓ ਪ੍ਰੋਫੈਸਰ ਸਾਹਿਬ ਦਾ ਹੁਕਮ ਹੋਇਆ ਕਿ ਛਣਕਾਰ ਨਿਰਾਲੇ ਤੀਰਾਂ ਦੀ ਉਹ ਜ਼ਰੂਰ ਸ਼ਰਵਣ ਕਰਾ, ਤਰਾਨਾ ਵੀ ਸ਼ਰਵਣ ਕਰਾਉਂਦੇ। ਆਓ ਪਹਿਲਾਂ ਛਣਕਾਰ ਨਿਰਾਲੇ ਤੀਰਾਂ ਦੀ, ਜੋ ਕਿ ਇਸੇ ਤਰ੍ਹਾਂ ਦੀ ਇੱਕ ਸੰਗੀਤਕ ਬੰਦਿਸ਼ ਹੈ, ਸੰਗੀਤਕ ਰਚਨਾ ਹੈ, ਉਹਦੇ ਵਿੱਚ ਵੀ ਅਲਮਸਤੁਣਾ ਨੇ ਇੱਕ ਐਸੀ ਕਲਾਕਾਰੀ ਫਿੱਟ ਕਰ ਦਿੱਤੀ ਹੈ, ਐਸੀ ਕਲਾ ਦੇ ਨਾਲ ਉਸ ਨੂੰ ਬੰਦਿਸ਼ ਨੂੰ ਐਸਾ ਜੋੜਿਆ ਹੈ ਸਵਰ ਤੇ ਤਾਲ ਦੇ ਨਾਲ ਕਿ ਤਬਲੇ ਦੇ ਵਿੱਚੋਂ ਕਿਸ ਤਰ੍ਹਾਂ ਕਿਹੜੇ ਕਿਹੜੇ ਬੋਲਾਂ ਦੇ ਨਾਲ ਤੀਰਾਂ ਦੀ ਆਵਾਜ਼ ਨਿਕਲਦੀ ਹੈ, ਕਿਸ ਤਰ੍ਹਾਂ ਰਣਜੀਤ ਨਗਾਰਾ ਵੱਜਦਾ ਹੈ ਤੇ ਕਿਸ ਤਰ੍ਹਾਂ ਘੋੜੇ ਦੇ ਟਾਪਾਂ ਦੀ ਆਵਾਜ਼ ਹੈ। ਇਹ ਛੋਟੀ ਜਿਹੀ ਬੰਦਿਸ਼ ਹੈ, 5 ਮਿੰਟ ਦੀ, ਆਓ ਇਹ ਵੀ ਸ਼ਰਵਣ ਕਰ ਲਓ। ਉਸ ਤੋਂ ਬਾਅਦ ਫਿਰ ਤਰਾਨਾ ਤੇ ਆਪ ਜੀ ਫਿਰ ਬੜੇ ਪਿਆਰ ਦੇ ਨਾਲ

ਸਤਸੰਗਤ ਜੀ, ਛਣਕਾਰ ਨਿਰਾਲੇ ਤੀਰਾਂ ਦੀ ਨੂੰ ਪੜ੍ਹਨ ਵਾਸਤੇ ਮਨ ਵਿੱਚ ਖਿਆਲ ਹੈ ਕਿ ਇਹ ਚੌਥੇ ਕਾਲੇ ਦੀ ਰਚਨਾ ਹੈ, ਚੌਥੇ ਕਾਲੇ 'ਤੇ ਇਹ ਗਾਈ ਜਾਂਦੀ ਹੈ। ਇਸ ਵਾਸਤੇ ਸ਼ਾਹ ਨਹੀਂ ਬਦਲਣਾ ਚਾਹੁੰਦੇ, ਸਕੇਲ ਪਹਿਲੇ ਕਾਲੇ ਵਾਲੀਆਂ ਜਿੰਨੀਆਂ ਬੰਦਿਸ਼ਾਂ ਨੇ ਦੋ ਤਿੰਨ ਉਹ ਗਾਇਨ ਕਰ ਲਈਏ, ਉਸ ਤੋਂ ਬਾਅਦ ਅਖੀਰ 'ਤੇ ਆਪ ਜੀ ਨੂੰ ਛਣਕਾਰ ਨਿਰਾਲੇ ਤੀਰਾਂ ਦੀ ਸ਼ਰਨ ਕਹਾਂਗੇ, ਕਿਉਂਕਿ ਸਕੇਲ ਬਦਲ ਜਾਏ ਫਿਰ ਆਨੰਦ ਨਹੀਂ ਰਹਿੰਦਾ। ਆਓ, ਇੱਕ ਗੁਰਮੁਖ ਜਨਾਂ ਦੀ ਬਹੁਤ ਹੀ ਫਰਮਾਇਸ਼ ਬੜੀ ਦੇਰ ਦੀ ਹੈ, ਬੜੇ ਦਿਨਾਂ ਤੋਂ ਜਿੱਦਣ ਦੇ ਅਸੀਂ ਕੀਰਤਨ ਕਰ ਰਹੇ ਹਾਂ, ਆਪ ਵੀ ਕੀਰਤਨ ਕਰਦੇ ਹਨ ਜੱਜ ਸਾਹਿਬ ਜੀ, ਉਹਨਾਂ ਦੀ ਇੱਕ ਫਰਮਾਇਸ਼ ਹੈ ਕਿ ਹੇਮੰਤ ਰਾਗ, ਬੜੀ ਸੋਹਣੀ ਫਰਮਾਇਸ਼ ਹੈ, ਕਿਉਂਕਿ ਉਹ ਪੁਰਾਣੇ ਬੰਦੇ ਨੇ ਅਤੇ ਉਹਨਾਂ ਪੁਰਾਣਾ ਰਾਗ ਇਹ ਸੁਣਿਆ ਹੇਮੰਤ ਰਾਗ। ਹੇਮੰਤ ਰਾਗ ਸਾਡੇ ਪਿਤਾ ਜੀ ਵੀ ਦੱਸਦੇ ਅਤੇ ਉਹ ਵੀ ਦੱਸਦੇ ਨੇ ਕਿ ਹੇਮੰਤ ਰਾਗ ਨੂੰ ਰਾਸ ਧਾਰੀਏ ਗਾਉਂਦੇ ਹੁੰਦੇ ਸਨ, ਅਤੇ ਉਹ ਬੜਾ ਇੱਕ ਪੁਰਾਤਨ ਰਾਗ ਹੈ, ਬੜਾ ਸੋਹਣਾ ਰਾਗ ਹੈ। ਆਓ, ਹੇਮੰਤ ਰਾਗ ਦੀ ਬੰਦਿਸ਼ ਭਾਈ ਗੁਰਦਾਸ ਜੀ ਦੀ ਰਚਨਾ ਆਜ ਮੋਹਰੇ ਆਏ ਹੈ, ਉਹ ਸ਼ਰਵਣ ਕਰੋ। 5-7 ਮਿੰਟ ਦੀ ਰਚਨਾ ਹੈ ਹੇਮੰਤ ਰਾਗ ਦੀ।

ਉਮਰੀ ਅੰਗ ਹੈ ਤੇ ਮਨ ਵਿੱਚ ਹੁਣੇ ਵਿਚਾਰ ਯਾਦ ਆਈ ਕਿ ਕੁਛ ਥੋੜਾ ਜਿਹਾ ਇਹਦੇ ਵਿੱਚ ਲਾਈਟ ਠੁਮਰੀ ਦੇ ਵਿੱਚ ਹੋ ਜਾਂਦਾ ਹੈ ਤੇ ਦਿਲ ਕੀਤਾ ਕਿ ਕੁਝ ਸਵਰ ਐਸੇ ਜਾਂ ਐਸੇ ਅੰਗ ਲਾ ਦਈਏ ਜਿਹੜਾ ਮਨ ਸਾਡਾ ਵੀ ਰਾਜੀ ਹੋਵੇ। ਇਸ ਵਾਸਤੇ ਆਓ, ਕਈ ਪ੍ਰੇਮੀ ਬੈਠੇ ਵੀ ਨੇ ਜਿਹੜੇ ਸੁਣਨਾ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਕਿ ਹਾਲਾਂ ਦੇ ਵਿੱਚ ਆਪ ਸੁਣਦੇ ਹੀ ਹੋ ਗਵਾਈਆਂ ਪਾਸੋਂ ਜਾਂ ਹੋਰ ਧਰਮ ਦੇ ਗਵਈਏ ਲੋਕ ਜਿਹੜੇ ਰਾਗ ਗਾਉਂਦੇ ਨੇ, ਉਸ ਤੋਂ ਬਾਅਦ ਠੁਮਰੀ ਅੰਗ ਗਾਉਂਦੇ ਨੇ, ਉਹਦੇ ਵਿੱਚ ਫਿਰ ਸਵਰਾਂ ਦੀ ਮੁਰਕੀ ਤਾਨ ਉਹ ਲਾਉਂਦੇ ਨੇ, ਛੋਟੇ ਛੋਟੇ ਅੰਸ਼, ਛੋਟੇ ਛੋਟੇ ਅੰਗ। ਇਸ ਮੁਰਗੀ ਦੇ ਅੰਗ ਨੂੰ ਸਮਝਣ ਵਾਸਤੇ ਬੜਾ ਧਿਆਨ ਦੇ ਨਾਲ ਇਕਾਗਰਤਾ ਨਾਲ ਬਹਿਣਾ ਪੈਂਦਾ ਹੈ ਕਿਉਂਕਿ ਛੋਟੇ ਛੋਟੇ ਅੰਗ ਇਸ ਤਰ੍ਹਾਂ ਨਿਕਲ ਜਾਂਦੇ ਹਨ। ਇਸ ਵਾਸਤੇ ਆਓ, ਦੋ ਚਾਰ ਮਿੰਟ ਵਿੱਚ ਹੀ ਸਵਰਾਂ ਦਾ ਆਨੰਦ ਹੈ ਪੈਰ

ਪਾਤਸ਼ਾਹ ਜੀ ਦੇ 52 ਕਵੀ ਰੱਖੇ ਸਨ ਤੇ 52 ਕਵੀਆਂ ਦੇ ਵਿੱਚੋਂ ਗਵਾਲ ਕਵੀ ਜੀ ਨੇ ਇੱਕ ਤਰਾਨਾ ਲਿਖ ਕੇ ਸਤਿਗੁਰਾਂ ਦੇ ਭੇਟ ਕੀਤਾ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਰਵਣ ਕੀਤਾ ਤੇ ਕਵੀ ਜੀ ਨੂੰ ਸ਼ਾਬਾਸ਼ ਦਿੱਤੀ। ਸਤਿਗੁਰੂ ਪਾਤਸ਼ਾਹ ਜੀ ਨੇ ਹੌਸਲਾ ਵਧਾਈ ਕਵੀ ਦੀ ਕੀਤੀ ਤੇ ਕਵੀ ਨੇ ਲਿਖਿਆ ਹੈ ਉਹ ਵੀ ਤਰਾਨਾ ਆਓ ਬੜੇ ਪਿਆਰ ਦੇ ਨਾਲ ਆਓ ਸ਼ਰਵਣ ਕਰੋ। ਇਤੀ ਨੌਬਤ ਗਾਣਾ ਨਾਨਾ ਗਾਣਾ ਨਾਨਾ ਗਾਣਾ ਨਾਨਾ ਗਾਨੀਅਰ ਉਤ ਗਰਜੇ। ਇਹ ਆਪ ਜੀ ਨੇ ਕਈ ਵਾਰੀ ਸ਼ਰਵਣ ਕੀਤਾ ਹੈ ਤਰਾਨਾ, ਬਹੁਤ ਹੀ ਸੁੰਦਰ। ਇਹਦੀ ਉਠਾਨ ਐਸੀ ਹੈ, ਚੜ੍ਹਤ ਐਸੀ ਹੈ ਤਰਾਨੇ ਦੀ, ਲੈਕਾਰੀ ਐਸੀ ਹੈ। ਆਓ ਬੜੇ ਪਿਆਰ ਦੇ ਨੇ ਗਿਆਨੀ ਗਿਆਨ ਸਿੰਘ ਜੀ ਅਲਮਸਤ ਸਾਹਿਬ ਜੀ ਇਸ ਨੂੰ ਗਾਉਂਦੇ ਸਨ, ਬੜੇ ਪਿਆਰ ਨਾਲ ਸ਼ਰਵਣ ਕਰੋ। ਇਤੀ ਨੌਬਤ, ਇਤੀ ਤੋਂ ਭਾਵ ਹੈ ਬਹੁਤ ਜ਼ਿਆਦਾ ਤੇ ਨੌਬਤ ਤੋਂ ਭਾਵ ਹੈ ਨਗਾਰਾ। ਹੇ ਸਤਿਗੁਰੂ ਪਾਤਸ਼ਾਹ ਜੀ, ਕਵੀ ਕਹਿੰਦੇ ਆਪ ਜੀ ਦਾ ਨਗਾਰਾ ਜੋ ਹੈ ਉਹ ਇਸ ਤਰ੍ਹਾਂ ਵੱਜਦਾ ਹੈ। ਇਤੀ ਨੌਬਤ ਗਾਣਾ ਨਾਨਾ ਗਾਣਾ ਨਾਨਾ ਗਾਣਾ ਨਾਨਾ ਗਨੀਅਰ ਉਤ ਗਰਜੇ। ਜਿੱਦਾਂ ਗਨੀਅਰ ਤੋਂ ਭਾਵ ਹੈ ਕਾਲੇ ਬੱਦਲ, ਜਿਸ ਤਰ੍ਹਾਂ ਕਾਲੇ ਬੱਦਲਾਂ ਦੇ ਵਿੱਚ ਬਿਜਲੀ ਗਰਜਦੀ ਹੈ, ਹੇ ਸਤਿਗੁਰੂ ਇਸ ਤਰ੍ਹਾਂ ਆਪ ਜੀ ਦਾ ਰਣਜੀਤ ਨਗਾਰਾ ਗਰਜਦਾ ਹੈ। ਤੋ ਆਓ ਇਤੀ ਨੌਬਤ ਗਾਣਾ ਨਾਨਾ ਗਾਣਾ ਨਾਨਾ ਗਾਣਾ ਨਾਨਾ ਗਨੀਅਰ ਉਤ ਗਰਜੇ। ਇਤੀ ਰੁਦਰ ਸਰ ਚਲ ਉਜਾਤ ਹੈ ਜਾਗਰ ਦੀ ਜਲਵਰ ਉਤ ਵਰਸੇ। ਇਤਨ ਕਵੀ ਜਾਸ ਉਚਰ ਰਹੀ ਹੈ ਚਾਤਰਕ ਚਾਤਰਕ ਤੂੰ ਹੀ ਕਰੇ ਇੰਦਰਤ ਚੱਕਰਤ ਭਇਓ ਰਹੋ ਹੈ ਗੁਰੂ ਗੋਬਿੰਦ ਸਿੰਘ ਜਬੀ ਯੁੱਧ ਪੇ ਚੜੇ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਯੁੱਧ ਤੇ ਚੜ੍ਹਾਈ ਕੀਤੀ ਹੈ ਤੇ ਕਿਸ ਤਰ੍ਹਾਂ ਕੀਤੀ ਹੈ। ਆਓ ਇੰਦਰਤ ਚੱਕਰਤ ਭਇਓ ਰਹੋ, ਇੰਦਰ ਜਿਹੜਾ ਹੈ ਉਹ ਚੱਕਰਤ ਹੋ ਗਿਆ, ਹੈਰਾਨ ਹੋ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਯੁੱਧ ਤੇ ਚੜ੍ਹਾਈ ਕੀਤੀ ਹੈ। ਆਓ ਬੜੇ ਪਿਆਰ ਨਾਲ, ਇਸ ਤੋਂ ਬਾਅਦ ਸਮਾਪਤੀ ਹੈ ਕੀਰਤਨ ਦੀ, ਆਓ ਬੜੇ ਪਿਆਰ ਨਾਲ ਸ਼ਰਵਣ ਕਰੋ।

It's not a gun,

ਫੁੱਲਾਂ ਦਾ ਸੋਹਣਾ ਜਿਹਾ ਗੁਲਦਸਤਾ ਬਣਾ ਕੇ ਪ੍ਰਭੂ ਦੀ ਮੂਰਤੀ ਨੂੰ ਚੜਾਉਣ ਵਾਸਤੇ ਮਾਲਣ ਤੁਰੀ ਜਾਵੇ ਤਾਂ ਅੱਗੋਂ ਭਗਤ ਜੀ ਮਿਲ ਪਏ, ਕਹਿਣ ਲੱਗੇ ਮਾਲਣੇ ਕਿੱਥੇ ਚੱਲੀ ਏ? ਕਹਿਣ ਲੱਗੀ ਮੈਂ ਇਹ ਗੁਲਦਸਤਾ ਫੁੱਲਾਂ ਦਾ ਲੈ ਕੇ ਪ੍ਰਭੂ ਨੂੰ ਭੇਟ ਕਰਨ ਚੱਲੀ ਆ। ਤਾਂ ਕਹਿਣ ਲੱਗੇ ਜਿਹੜੇ ਫੁੱਲ ਤੂੰ ਤੋੜ ਕੇ ਤੁਰੀ ਜਾ ਰਹੀ ਏ ਉਹਨਾਂ ਵਿੱਚ ਜੀਵ ਆਤਮਾ ਹੈ।

ਕਰਦੇ ਆਪ ਜੀ ਦੇ ਅਨੰਦ ਸੇਵ ਕੰਦ ਕੋਲੋਂ ਬੇਅੰਤ ਫੁੱਲਾਂ ਹੋਈਆਂ ਹੋਣਗੀਆਂ ਆਪ ਦੀ ਬਖਸ਼ਣ ਯੋਗ ਫੁੱਲਾਂ ਚੁੱਕਣ ਦੀ ਖਿਮਾ ਅਹੀਓ ਸੰਗਤਾਂ ਵੱਲੋਂ ਪਰਮ ਪੂਜ ਸਿੰਘ ਸਾਹਿਬ ਜੀ ਵੱਲੋਂ ਬੇਅੰਤ ਮਾਇਆ ਸ਼ੋਤ ਪੇਠ ਹਾਜ਼ਰ ਪਾਤਸ਼ਾਹ ਜੀ ਜਿਹਨਾਂ ਖਜ਼ਾਨੇ ਤੋਂ ਆਏ ਸੁੱਖ ਜਾਣੇ ਭਰਪੂਰ ਕਰਨੇ ਸੁੱਧ ਖਾਲਸਾ ਜੀ ਦੇ ਕਾਜ ਰਾਸ਼ ਕਰਨੇ ਹੁਕਮ ਹੋਇਆ ਜੀ ਪੰਜ ਮਿੰਟ ਦਾ ਸ਼ਬਦ ਮੰਤ ਕਰਦੇ ਕਿ ਕੀਰਤਨ ਕਰੀ ਜਾਈਏ ਸਵੱਈਏ ਮਹੱਲੇ ਚੌਥੇ ਕੇ ਜੀ ਦੇ ਵਿੱਚੋਂ ਟੇਕ ਹੈ ਸੱਚ ਸਾਜ਼

ਲਿਖਿਆ ਕਿ ਪਿਤਾ ਬੇਹੋਸ਼ ਹੋ ਕੇ ਡਿੱਗ ਪਿਆ ਤੇ ਮਾਤਾ ਦੇ ਮੁਖ ਚੋਂ ਨਿਕਲਿਆ ਕਿ ਜਗਤ ਮੈਨੂੰ ਕੀ ਕਹੇਗਾ, ਤੇਰੇ ਵਰਗੀ ਕਲੰਕ, ਕਲੰਕ ਤਾਂ ਕਲੰਕ ਦੀ ਮਾਂ ਵਾ ਮੈਂ, ਭੈਣ ਪਾਣੀ ਵੀ ਵਾਪਸ ਲੈ ਗਈ ਤੇ ਜਿਹੜਾ ਗੁਰੂ ਤੋਂ ਬੇਮੁਖ ਹੋ ਕੇ ਆ ਗਿਆ ਉਹਨੂੰ ਪਾਣੀ ਪਿਆ। ਅੱਜ ਪਤਾ ਲੱਗਾ ਕਿ ਇੱਕ ਗੁਰੂ ਦਾ ਹੱਥ ਸਿਰ ਤੋਂ ਉੱਠ ਗਿਆ ਤੇ ਸਾਰਾ ਜਮਾਨਾ ਹੀ ਆਪਣਾ ਨਹੀਂ ਗਿਆ।

ਤਾਨੇ ਵੱਜ ਰਹੇ। ਕੋਈ ਅਸੀਂ ਤੇ ਖੁਸ਼ ਸਾਂ, ਘਰ ਆ ਰਹੇ ਹਾਂ, ਇੱਥੇ ਤੇ ਸਾਨੂੰ ਕਿਸੇ ਨੇ ਮੂੰਹ ਵੀ ਨਹੀਂ ਲਾਇਆ। ਇਹ ਹਕੀਕਤ ਜੇ ਪਿਆਰਿਓ।

ਅਰਦਾਸ ਕਰਿਓ ਇੱਕ ਉਹ ਵੱਲ ਰੱਬ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਜਮ ਗੁਰੂ ਹੋਏ ਵੱਲ ਲੱਖ ਪਾਏ ਕਿਆ ਕੀ ਜੇ ਤੂੰ ਵੱਲ ਨਹੀਂ ਤੇ ਫਿਰ ਕੁਛ ਵੀ ਨਹੀਂ ਇਕੱਲੇ ਮਾਨ ਸਿੰਘ ਨਾਲ ਨਹੀਂ ਵਾਪਰੀ ਜਿਹੜੀ ਘਰ ਦਾ ਨਕਸ਼ਾ ਇੱਕ ਮਿੰਟ ਸੁਣਿਆ ਜੇ ਇਹ ਚਾਲੀਆਂ ਨਾਲ ਹੀ ਵਾਪਰਿਆ ਕਹਿੰਦੇ ਅਗਲੇ ਦਿਨ ਗੁਰਦੁਆਰੇ 40 ਦੇ 40 ਇਕੱਠੇ ਹੋਏ ਤੇ ਹਰ ਕੋਈ ਆਪਣੀ ਗੱਲ ਦੱਸ ਰਿਹਾ ਕਿ ਮੇਰੇ ਪਰਿਵਾਰ ਨੇ ਮੇਰੇ ਨਾਲ ਕੀ ਕੀਤੀ ਸਾਰਿਆਂ ਨੂੰ ਮਹਿਸੂਸ ਹੋ ਰਿਹਾ ਕਹਿੰਦੇ ਜਦੋਂ ਗੁਰਦੁਆਰੇ ਇਕੱਠੇ ਹੋਏ ਤੇ ਸਾਧ ਸੰਗਤ ਉਸ ਵੇਲੇ ਕਥਾ ਵੀ ਇਹੋ ਚੱਲ ਰਹੀ ਸੀ ਕਿ 6 ਤਰ੍ਹਾਂ ਦੀ ਹੱਤਿਆ ਹੈ ਧਿਆਨ ਦੇ ਇਹ ਕੁਦਰਤੀ ਗੱਲ ਹੈ ਤਕਰੀਬਨ ਅੰਦਰ ਦੀ ਗੱਲ ਦਾ ਜਵਾਬ ਸੰਗਤ ਚੋਂ ਮਿਲ ਜਾਂਦਾ ਇਹ 40 ਦੇ 40 ਗੁਰਦੁਆਰੇ ਇਕੱਠੇ ਹੋਏ ਤੇ ਸਾਧ ਸੰਗਤ ਜੀ ਉਸ ਵੇਲੇ ਕਹਿੰਦੇ ਜਿਹੜੇ ਭਾਈ ਸਾਹਿਬ ਕਥਾ ਕਰ ਰਹੇ ਸੀ ਗੁਰਦੁਆਰੇ ਉਹ ਪ੍ਰਸੰਗ ਵੀ ਇਹੋ ਚੱਲ ਰਿਹਾ ਕਿ ਪਾਪ ਤੇ ਕਈ ਤਰ੍ਹਾਂ ਦੇ ਨੇ ਤੇ 6 ਤਰ੍ਹਾਂ ਦੀ ਹੱਤਿਆ ਹੈ ਪਾਪੀ ਬਹੁ ਪ੍ਰਕਾਰ ਕੇ ਉੱਤਮ ਮੱਧਮ ਗਿਆਨ ਹੱਤਿਆ 6 ਪ੍ਰਕਾਰ ਦੀ ਮਨ ਮੈਂ ਲਿਓ ਪਛਾਣ ਉਹ 6 ਪ੍ਰਕਾਰ ਦੀ ਹੱਤਿਆ ਸ਼ਾਸਤਰਾਂ ਚ ਲਿਖੀ ਏ ਗਊ ਬ੍ਰਾਹਮਣ ਮਾਰੀਏ ਗੋਤਰੀ ਹੱਥ ਕਰਾਏ ਰਿਣ ਹੱਤਿਆ ਕੰਨਿਆ ਹੱਤਿਆ ਵਿਸ਼ਵਾਸ ਘਾਤ ਅਧਕਾਏ ਧਿਆਨ ਅੱਛੇ ਹੱਤਿਆ ਨੇ ਗਊ ਬ੍ਰਾਹਮਣ ਮਾਰੀਏ ਗਊ ਨੂੰ ਮਾਰਨਾ ਵੀ ਹੱਤਿਆ ਗਿਣੀਏ ਤੇ ਜਿਹੜਾ ਸਹੀ ਸੱਚਾ ਬ੍ਰਾਹਮਣ ਹੈ ਪਿਓ ਉਹਨੂੰ ਵੀ ਮਾਰਨਾ ਹੱਤਿਆ ਗਿਣੀ ਗੋਤਰੀ ਹੱਥ ਕਰਾਏ ਗੋਤਰੀ ਕਹਿੰਦੇ ਆਪਣੀ ਕੁੱਲ ਚੋਂ ਕਿਸੇ ਦਾ ਘਾਤ ਕਰਨਾ ਉਹ ਵੀ ਹੱਤਿਆ ਅੱਗੇ ਚੌਥੀ ਹੱਤਿਆ ਲਿਖੀ ਹੈ ਰਿਣ ਹੱਤਿਆ ਰਿਣ ਹੱਤਿਆ ਹੁੰਦੀ ਹੈ ਵੀ ਕਿਸੇ ਦਾ ਕਰਜ਼ਾ ਚੁੱਕ ਕੇ ਤੇ ਫਿਰ ਕੋਸ਼ਿਸ਼ ਕਰਨੀ ਵੀ ਇਹ ਵਾਪਸ ਨਾ ਕਰੀਏ ਉਹਦਾ ਕਿਸੇ ਤਰੀਕੇ ਬੁਰਾ ਹੋ ਜਾਵੇ ਰਿਣ ਹੱਤਿਆ ਕੰਨਿਆ ਹੱਤਿਆ ਲੜਕੀ ਨੂੰ ਮਾਰਨਾ ਪਹਿਲੇ 96 ਕਰੋੜ ਪਾਪ ਤੇ 1 ਹੱਤਿਆ ਬਰਾਬਰ ਹੈ ਤੇ ਫਿਰ ਕੀ ਆਖਿਆ ਆ ਜਿਹੜੀ ਗਲਤੀ ਭਾਈ ਮਾਨ ਸਿੰਘ ਕੋਲ ਹੋਈ ਤੇ ਦੂਜਿਆਂ ਕੋਲੋਂ ਹੋਈ ਉਹ ਕਿਹੜੀ ਹੱਤਿਆ ਇਹਦੇ ਚ ਆਈ ਨੀ ਕਹਿੰਦੇ ਉਸ ਵੇਲੇ ਕਥਾ ਹੋ ਰਹੀ ਸੀ ਕਿ ਆ 6 ਹੱਤਿਆ ਨੇ ਤੇ 1 ਹੱਤਿਆ 96 ਕਰੋੜ ਪਾਪ ਵਰਗੀ ਏ ਤੇ ਫਿਰ ਅਗਾਂਹ ਕੀ ਚੱਲਿਆ ਪ੍ਰਕਰਨ ਕੋਟ 96 ਪਾਪ ਸਮ ਹੱਤਿਆ 1 ਕਹਾਏ 96 ਕਰੋੜ ਕੋਟ 96 ਪਾਪ ਸਮ ਹੱਤਿਆ 1 ਕਰਾਏ ਕਹਿੰਦੇ ਖੱਟ ਹੱਤਿਆ ਕੇ ਤੁਲ ਖੱਟ ਕਹਿੰਦੇ 6 ਨੂੰ ਖੱਟ ਹੱਤਿਆ ਕੇ ਤੁਲ ਕਹਿੰਦੇ 6 ਹੱਤਿਆ ਦੇ ਤੁਲ 1 ਹੱਤਿਆ ਬਰਾਬਰ ਜੇ ਗੁਰੂ ਤੋਂ ਸਿੱਖ ਫਿਰ ਜਾਏ ਆਖੋ ਸਤਨਾਮ ਖੱਟ ਹੱਤਿਆ ਕੇ ਤੁਲ ਜੋ ਗੁਰੂ ਤੇ ਸਿੱਖ ਫਿਰ ਜਾਏ ਆ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਜੇ ਜਰਾ ਪੜ੍ਹ ਲਓ ਇੱਕ

ਸਤਿਨਾਮ ਖੱਟ ਹੱਤਿਆ ਕੇ ਤੁਲ ਹੈ ਜੋ ਗੁਰੂ ਤੇ ਸਿੱਖ ਫਿਰਿਆ। ਇੱਕ ਹੱਤਿਆ 96 ਕਰੋੜ, ਇਹਨੂੰ 6 ਨਾਲ ਗੁਣਾ ਦੇ ਦਿਓ 576 ਕਰੋੜ। 6 ਹੱਤਿਆਂ ਦੇ ਤੁਲ ਇਹਨੂੰ ਗਿਣਿਆ ਗਿਆ ਜਦੋਂ ਕਿਤੇ ਸਿੱਖ ਗੁਰੂ ਤੋਂ ਫਿਰ ਗਿਆ। ਸਾਹਿਬ ਸੰਕਟ ਮੈਂ ਸੇਵਕ ਭਜੇ। ਕੁਦਰਤੀ ਗੱਲ ਕਹਿੰਦੇ ਗੁਰੂ ਦੇ ਦੁਆਰੇ ਜਾਈਏ ਜੋ ਅੰਦਰ ਚੱਲ ਰਿਹਾ ਜਵਾਬ ਵੀ ਉਹਦਾ ਮਿਲਦਾ। ਇਹ 40 ਦੇ 40 ਗੁਰਦੁਆਰੇ ਇਕੱਠੇ ਹੋਏ ਕਥਾ ਲੱਗੀ ਸੀ 96 ਕਰੋੜ ਪਾਪ ਤੇ 1 ਹੱਤਿਆ 6 ਹੱਤਿਆ ਤੇ 1 ਵੱਡੀ ਹੱਤਿਆ ਕਿ ਸਿੱਖ ਗੁਰੂ ਤੋਂ ਫਿਰ ਗਿਆ।

ਸਲਾਹ ਕਰਦੇ ਪਏ ਨੇ ਕਰੀਏ ਕੀ ਤੇ ਮਾਈ ਭਾਗੋ ਆ ਗਏ ਤੇ ਕਹਿੰਦੇ ਉਦਾਸ ਕਿਉਂ ਆ ਗਲਤੀ ਕਰ ਬੈਠੇ ਆ ਹੁਣ ਸੋਚਦੇ ਆ ਇਹ ਬਖਸ਼ੀ ਕਿਵੇਂ ਜਾ ਮਾਤਾ ਭਾਗੋ ਕਹਿੰਦੀ ਹੁਣ ਤੇ ਬਖਸ਼ੀ ਜਾਏਗੀ ਸਿਰ ਦੇ ਕੇ ਆਖੋ ਸਤਨਾਮ।

ਇਹਨਾਂ ਨੇ ਤੇ ਬਦਾਵਾ ਲਿਖਿਆ 7 ਮਹੀਨੇ ਭੁੱਖੇ ਰਹਿ ਕੇ ਤੇ ਕਈ ਸਾਡੇ ਵਰਗੇ 50-50 ਲੱਖ ਦੀ ਕੋਠੀ ਚ ਰਹਿ ਕੇ ਵੀ ਬਦਾਵਾ ਲਿਖ ਕੇ ਬੈਠੇ ਨੇ। ਆਖੋ ਸਤਨਾਮ, ਅਸੀਂ ਗੁਰੂ ਵਾਲੇ ਨਹੀਂ ਬਣਦੇ। ਬਾਬਾ ਜੀ ਕਹਿੰਦੇ ਸੀ ਇਹਨਾਂ ਨੇ ਤੇ ਲਿਖਿਆ ਬਦਾਵਾ ਕਾਲੀ ਸ਼ਾਹੀ ਨਾਲ ਤੇ ਲਾਲ ਸ਼ਾਹੀ ਨਾਲ ਮਿਟਾ ਲਿਆ, ਉਹ ਸਾਨੂੰ ਤੇ ਉਹ ਵੀ ਨਹੀਂ ਲਾਣ ਦੀ ਲੋੜ, ਮਿਟਾ ਲਈ। ਅੱਜ ਦਿਹਾੜਾ ਮਨਾ ਰਹੇ ਹੋ ਟੁੱਟੀਆਂ ਨੂੰ ਗੰਢਣ ਵਾਲਾ, ਦਰਸ਼ਨ ਕਰਦੇ ਹੋ ਟਿੱਬੀ ਸਾਹਿਬ, ਦਮਦਮਾ ਸਾਹਿਬ ਤੋਂ 3 ਕਿਲੋਮੀਟਰ ਤੇ ਟਿੱਬੀ ਸਾਹਿਬ ਦੇ ਬਿਲਕੁਲ ਕੋਲ ਖਤਰਾਣੇ ਦੀ ਢਾਬ। ਇਹ 40 ਸਿੰਘ ਗੁਰੂ ਨੂੰ ਲੱਭਦੇ ਲੱਭਦੇ ਉੱਥੇ ਆ ਪਹੁੰਚੇ। ਪਤਾ ਲੱਗਾ ਵੀ ਗੁਰੂ ਸਾਹਿਬ ਟਿੱਬੀ ਸਾਹਿਬ ਤੇ ਫੌਜਾਂ ਮਗਰੋਂ ਆ ਰਹੀ ਹੈ। ਇਹ ਢਾਬ ਕਹਿੰਦੇ ਨੇ ਜਿੱਥੇ ਪਾਣੀ ਹੋਵੇ ਧਿਆਨ ਦੇਣਾ। ਕਹਿੰਦੇ ਉਹ ਖਤਰਾਣੇ ਦੀ ਢਾਬ, ਸੋਚਿਆ ਵੀ ਉਹ ਫੌਜਾਂ ਜਿਹੜੀਆਂ ਕਲਗੀਧਰ ਪਾਤਸ਼ਾਹ ਦਾ ਪਿੱਛਾ ਕਰ ਰਹੀਆਂ, ਆਨੰਦਪੁਰ ਦਾ ਕਿਲਾ ਉਹ ਛੱਡਿਆ ਜਾ ਚੁੱਕਾ, ਬਈ ਇੱਥੇ ਆਣਗੀਆਂ। ਅਸੀਂ ਜਿੰਨਾ ਸਮਾਂ ਇਹ 40 ਦੇ 40 ਲੱਖਾਂ ਨਾਲ ਮੁਕਾਬਲਾ ਕਰਕੇ ਰੋਕ ਸਕੀਏ ਉਹਨਾਂ ਨੂੰ ਰੋਕੀਏ। ਉੱਚੀਆਂ ਉੱਚੀਆਂ ਸੋਟੀਆਂ ਤੇ ਰੱਸੀਆਂ ਬੰਨ ਕੇ ਕਛਹਿਰੇ ਪਾ ਤੇ, ਤੋਲੀਏ ਪਾ ਤੇ, ਕਹਿੰਦੇ ਦੁਸ਼ਮਣ ਦੀਆਂ ਫੌਜਾਂ ਨੇ ਦੂਰੋਂ ਵੇਖ ਕੇ ਆਖਿਆ, ਕਹਿੰਦੇ ਉਹ ਗੁਰੂ ਗੋਬਿੰਦ ਸਿੰਘ ਡੇਰਾ ਲਾ ਕੇ ਬੈਠਾ ਹੈ, ਕਰੋ ਹਮਲਾ। ਹਮਲਾ ਹੋ ਰਿਹਾ, ਇਧਰੋਂ 40 ਸਿੰਘ ਵੀ ਕਾਰਵਾਈ ਕਰ ਰਹੇ ਨੇ। ਹੁਣ ਥੋੜਾ ਜਿਹਾ ਹੀ ਸਮਾਨ ਸੀ ਉਹ ਮੁੱਕ ਗਿਆ ਤੇ ਫਿਰ ਸ੍ਰੀ ਸਾਹਿਬਾਂ ਕੱਢ ਲਈ। ਹੁਣ ਹੱਥੋ ਹੱਥੀ ਜੰਗ ਹੋ ਰਹੀ ਹੈ ਤੇ ਟਿੱਬੀ ਸਾਹਿਬ ਤੋਂ ਮੇਰੇ ਮਹਾਰਾਜ ਜੀ ਜੰਗ ਵੇਖ ਰਹੇ, ਜੰਗ ਵੇਖ ਵੇਖ ਕੇ ਕਹਿੰਦੇ ਨੇ ਦਇਆ ਸਿੰਘ ਇਹ ਕਿਹੜਾ ਮੁਕਾਬਲਾ ਹੋ ਰਿਹਾ, ਇੰਨੀ ਕੁ ਖੁਸ਼ਬੋ ਹਵਾ ਵਿੱਚ ਆਉਂਦੀ ਪਈ ਹੈ, ਇੱਕ ਪਾਸੇ ਆਪਣੇ ਨੇ, ਇੱਕ ਪਾਸੇ ਆਪਣੇ ਨੇ। ਕਹਿੰਦੇ ਇਧਰੋਂ ਮਹਾਰਾਜ ਵੀ ਤੀਰ ਛੱਡਦੇ ਪਏ ਨੇ ਟਿੱਬੀ ਸਾਹਿਬ, ਜਦੋਂ ਮਹਾਰਾਜ ਤੀਰ ਛੱਡਦੇ ਨੇ ਸਿੰਘਾਂ ਦਾ ਹੌਸਲਾ ਹੋਰ ਬੁਲੰਦ ਹੁੰਦਾ, ਕਿਉਂਕਿ ਸਤਿਗੁਰੂ ਦੇ ਤੀਰ ਦੇ ਨਾਲ ਮੇਰਾ ਤੀਰ ਨਹੀਂ ਆਉਂਦਾ, ਨਾਲ ਸ਼ਹੀਦੀ ਫੌਜਾਂ ਦੀ। ਗੱਜ ਕੇ ਆਖੋ ਸਤਨਾਮ। ਬੰਦਾ ਸਿੰਘ ਬਹਾਦਰ ਨੂੰ ਦਿੱਤੇ ਸੀ ਨਾ 5 ਤੀਰ, ਆਖਿਆ ਸੀ ਇਹਨੂੰ ਤੀਰ ਨਾ ਸਮਝੀ, 5 ਤੀਰਾਂ ਦੇ ਨਾਲ ਤੈਨੂੰ ਕੋਈ ਪਹਿਰਾ ਦਿੱਤਾ। ਉਹ ਅਕਾਲੀ ਸ਼ਹੀਦੀ ਫੌਜਾਂ ਕਹਿੰਦੇ ਜਦੋਂ ਫਿਰ ਜੰਗ ਸਮਾਪਤ ਹੋਈ, ਉਹ ਫੌਜਾਂ ਨੇ ਵੇਖਿਆ ਢਾਬ ਤੇ ਸੁੱਕੀ ਹੈ, ਪਾਣੀ ਹੈ ਨਹੀਂ, ਜੇ ਅੱਗੇ ਗਏ ਪਿਆਸੇ ਨਾ ਮਰ ਜਾਈਏ। ਸਾਰੀਆਂ ਫੌਜਾਂ ਪਿੱਛੇ ਮੁੜ ਗਈਆਂ ਤੇ ਕਲਗੀਧਰ ਪਾਤਸ਼ਾਹ ਜਦੋਂ ਫਿਰ ਉਹ ਖਤਰਾਣੇ ਦੀ ਢਾਬ ਤੇ ਆਏ, ਅਨੇਕਾਂ ਮੁਗਲਾਂ ਦੇ ਸਰੀਰ ਮਰੇ ਪਏ ਨੇ ਤੇ ਅਨੇਕਾਂ ਇਧਰੋਂ ਸਿੰਘ ਜਿਹੜੇ ਉਹ ਸਾਧ ਸਿੰਘ ਸ਼ਹੀਦ ਤੇ ਕਲਗੀਧਰ ਪਾਤਸ਼ਾਹ ਜੀ ਭਾਈ ਦਇਆ ਸਿੰਘ ਨੂੰ ਕਹਿੰਦੇ ਹੈ ਪਛਾਣ ਪਛਾਣ ਕੇ ਬਾਹਰ ਕੱਢ। ਹੁਣ ਉਸ ਵੇਲੇ ਕਿੱਥੋਂ ਪਛਾਣ ਕੇ ਕੱਢਦੇ ਪਏ ਨੇ ਗੁਰੂ ਪਿਆਰਿਓ? ਕੇਸਾਂ ਤੋਂ। ਤੇ ਜੇ ਕਿਸੇ ਦਾ ਧੜ ਲੱਥ ਗਿਆ ਸਰੀਰ ਨਾਲੋਂ ਤੇ ਕਿੱਥੋਂ ਪਛਾਣ ਕੇ ਕੱਢਦੇ ਪਏ ਨੇ? ਬਾਂਹ ਦੇ ਕੜੇ ਤੋਂ। ਜੇ ਕਿਸੇ ਦੀ ਬਾਂਹ ਲੱਥ ਗਈ ਤੇ ਕਿੱਥੋਂ ਪਛਾਣ ਕੇ ਕੱਢਦੇ ਪਏ ਨੇ? ਕਛਹਿਰੇ ਤੋਂ। ਇਹ ਆਪਣਾ ਹੈ। ਕਦੇ ਆਖੋ ਸਤਨਾਮ। ਇਹ ਆਪਣਾ ਹੈ। ਕਹਿੰਦੇ 39 ਸਰੀਰ ਕੱਢੇ ਬਾਹਰ ਤੇ ਸਾਧ ਸੰਗਤ ਜੀਂਦਾ ਇੱਕ ਵੀ। ਭਾਈ ਦਇਆ ਸਿੰਘ ਹੋਰ
کہندے پتہ نہیں کنیاں لوتھاں پرے کر کے تے ایک کڈیا تے بھائی دیا سنگھ کہندے جی تھوڑا تھوڑا سا چلدا پیا جدو انہوں ویکھیا تے کہن لگے ہو اے تے مہا سنگھ اپنے گودی وچ اوہدا سر لیا تے لپڑیا ہویا لہو نال چہرہ پہلے ساتھ سنگت اپنے مکھ نال چومیا ور دتے اے میرا پانچ ہزاری اے میرا دس ہزاری جل منگایا تے چہرہ لہو دا بھجیا پونجیا اکھاں کھلیاں بھائی ماں سنگھ جی دیاں حیران ہو گیا کہ میرا سر گرو گوبند سنگھ جی دی گود وچ جیڑا بھائی ماں سنگھ اکھاں کھولدا تے حیران ہوندا گرو گوبند سنگھ دی گود وچ میرا سر اے سپنا ہے کہ حقیقت ہے مہاراج ہس کے کہندے ماں سنگھ سپنا نہیں حقیقت ہے

ਸਰਕਾਰ ਦੀ ਸਾਖੀ ਚ ਲਿਖਿਆ ਕਿ ਜਦੋਂ ਸ਼ਬਦ ਦੀ ਧੁਨੀ ਲੱਗੀ ਸੀ ਤੇ ਉਸੇ ਧੁਨੀ ਵਿੱਚ ਹੀ ਖੀਰਲਾ ਸਵਾਸ ਭਾਈ ਮਾਨ ਸਿੰਘ ਨੇ ਲਿਆ। ਮੋਏ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੇ ਦੁਆਰ। ਜਦੋਂ ਸਵਾਸ ਖੀਰਲਾ ਨਿਕਲਿਆ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਦਇਆ ਸਿੰਘ ਇਹਨੇ ਹੋਰ ਕੋਈ ਚੀਜ਼ ਤੇ ਮੰਗੀ ਨਹੀਂ, ਹੁਣ ਚਲਾ ਗਿਆ ਦਰਗਾਹ ਨੂੰ, ਚੰਗਾ ਇਹਨੇ ਨਹੀਂ ਮੰਗੀ ਮੈਂ ਦੇਣਾ। ਹਰੀ ਆਖੋ ਸਤਨਾਮ। ਇਹਨੇ ਨਹੀਂ ਮੰਗੀ ਮੈਂ ਦੇਣਾ, ਫਿਰ ਪਤਾ ਕੀ ਦਿੱਤੀ ਪਹਿਲੀ ਚੀਜ਼? ਕਹਿਣ ਲੱਗੇ ਇਹਨੇ ਨਹੀਂ ਮੰਗਦੀ ਮੰਗੀ ਮੈਂ ਦੇਣਾ, ਇਹਨਾਂ ਚਾਲੀਆਂ ਦੇ ਚਾਲੀਆਂ ਨੂੰ ਮੁਕਤੇ ਦਾ ਖਿਤਾਬ ਮਿਲੇਗਾ। ਖਿਤਾਬ ਦਿੱਤਾ ਮੁਕਤ, ਤਾਂ ਅਸੀਂ ਕਹਿੰਦੇ ਹਾਂ ਚਾਲੀ ਮੁਕਤੇ। ਮਹਾਰਾਜ ਕਹਿੰਦੇ ਮੁਕਤੇ ਦਾ ਖਿਤਾਬ ਤੇ ਰੋਜ਼ ਦੀ ਅਰਦਾਸ ਵਿੱਚ ਇਹਨਾਂ ਦਾ ਵੀ ਨਾਂ ਲਿਆ ਜਾ। ਆ ਦੂਜੀ ਚੀਜ਼ ਦਿੱਤੀ, ਮੁਕਤੇ ਦਾ ਖਿਤਾਬ ਦਿੱਤਾ, ਰੋਜ਼ ਦੀ ਅਰਦਾਸ ਵਿੱਚ ਨਾਂ ਤੁਸੀਂ ਲੈਂਦੇ ਹੋ, ਤੇ ਤੀਸਰੀ ਗੱਲ ਕੀ ਆਖੀ? ਓਏ ਅੱਜ ਦੇ ਦਿਨ ਜਿੱਥੇ ਉਹ ਕੋਤਕ ਹੋਇਆ ਮੁਕਤਸਰ ਗੁਰਦੁਆਰਾ, ਮੁਕਤਿਆਂ ਦੇ ਨਾਂ ਨਾਲ ਮੁਕਤਸਰ, ਕਹਿਣ ਲੱਗੇ ਅੱਜ ਦੇ ਦਿਨ ਸਾਲ ਬਾਅਦ ਜਿਹੜਾ ਵੀ ਫਿਰ ਇੱਥੇ ਦਰਸ਼ਨ ਕਰਨ ਆਇਆ ਕਰੇਗਾ ਸੱਚੇ ਹਿਰਦੇ ਦੇ ਨਾਲ, ਤੇ ਉਹਦੀ ਵੀ ਜਿਹੜਾ ਸੱਚੇ ਹਿਰਦੇ ਨਾਲ ਆਏਗਾ ਉਹਦੀ ਵੀ ਗੁਰੂ ਘਰ ਵਿੱਚ ਮੁਕਤੀ ਧਿਆਨ ਦੇਣਾ। ਤੇ ਕਹਿਣ ਲੱਗੇ ਫਿਰ ਜਿਹੜਾ ਸੰਗਤ ਵਿੱਚ ਬਹਿ ਕੇ ਇਹ ਸਾਖੀ ਪ੍ਰੇਮ ਨਾਲ ਸੁਣੇਗਾ, ਪ੍ਰੇਮ ਨਾਲ ਫਾਕੀ ਸੁਣੇਗਾ ਤੇ ਆਪਣੀ ਕਮਜ਼ੋਰੀ ਲੱਭੇਗਾ ਕਿ ਮੈਂ ਵੀ ਵਿਛੜਿਆ ਮਿਲ ਜਾਵਾਂ, ਉਹਦੇ ਵੀ ਪਿਆਰ ਨਾਲ ਸੁਣਨ ਵਾਲੇ ਦੀ ਵੀ ਮੁਕਤੀ ਆਖੋ। ਸਤਨਾਮ। ਅਰਦਾਸ ਕਰੋ ਸਾਰੇ, ਜਿੱਥੇ ਜਿੱਥੇ ਕਮਜ਼ੋਰੀ ਹੈ ਜੋਧੜੀ ਕਰੋ, ਸਤਿਗੁਰੂ ਸਾਡੀ ਵੀ ਟੁੱਟੀ ਕੰਡੋ।

ਅਸੀਂ ਛੋਟੇ ਛੋਟੇ ਸੁਰਾਂ ਲਾਉਂਦੇ ਹਾਂ ਵਿੱਚ, ਉਹਦੇ ਕਈ ਤਰ੍ਹਾਂ ਦੇ ਨਾਮ ਹੁੰਦੇ ਆ ਥਿਊਰੀ ਦੇ ਵਿੱਚ। ਜਿਹੜੇ ਗਮਕ ਹੈ ਬੜਾ ਭਾਰਾ ਹੈ, ਜਿਹਦਾ ਧੀਰ ਇਹਨੂੰ ਗਮਕ ਕਹਿੰਦੇ ਆ, ਵੈਸੇ ਉਹ ਬੜਾ ਭਾਰਾ ਹੈ ਜਿਹਦਾ ਆਪਾਂ ਬੜੇ ਮੋਟਾ ਤੇਗਾਂ ਲਾ ਕੇ ਝਟਕਾ ਮਾਰਦਾ, ਉਹ ਭਾਰਾ ਹੁੰਦਾ ਨਾ, ਦੋਨੋਂ ਹੱਥਾਂ ਨਾਲ ਫੜ ਕੇ ਲੜਦੇ ਆ ਤੇਗਾਂ ਨਾਲ। ਲੇਕਿਨ ਜਿਹੜੇ ਹਲਕੇ ਹੁੰਦੇ ਆ ਨਾ, ਹੈ ਨਾ, ਹਲਕੇ ਵਾਲੇ ਉਹ ਥੋੜਾ ਤੇਜ਼ ਜਾਂਦੇ ਆ। ਜਿੱਦਾਂ ਕਮੰਧ ਕੋਰੜਾ ਦੇਖਿਆ ਹੋਇਆ ਨਾ, ਇਟਸ ਅ ਲੌਂਗ ਚੇਨ ਵਿਦ ਅ ਸਪਾਈਕ ਬਾਲ ਐਟ ਦੀ ਐਂਡ ਐਂਡ ਯੂ ਹੋਲਡਿੰਗ ਦ ਮੈਟਲ ਹੈਂਡਲ, ਉਹ ਬੜੇ ਤੇਜ਼ ਚੱਲਦੇ ਆ, ਉਹ ਲਾਈਟ ਹੁੰਦੇ। ਜਿੱਦਾਂ ਆਪਾਂ ਅੰਤਰਾਏ ਚ ਬੋਲਦੇ ਹਾਂ ਨਾ,

ਅਸੀਂ ਸ਼ਸਤਰ ਦੇ ਪੂਜੇ ਕਰ ਰਹੇ ਹਾਂ ਹੁਣ। ਇਹ ਸ਼ਸਤਰ ਨਾਮ ਮਾਲਾ ਹੈ, ਅਸੀਂ ਸ਼ਸਤਰਾਂ ਦੇ ਗਿਣਦੇ ਹਾਂ, ਉਹਦੇ ਨਮਸਕਾਰ ਕਰਦੇ ਹਾਂ। ਇਹ ਹੀ ਹਮਾਰਾ ਪੀਰ। ਬਸ ਮਾਫ਼ ਕਰਨਾ ਕਿ ਮੈਂ ਸ਼ਬਦ ਰੁਕ ਲਿਆ, ਪਰ ਮੈਂ ਥੋੜ੍ਹਾ ਸ਼ੇਅਰ ਕਰਨਾ ਚਾਹ ਰਿਹਾ ਜਿਹੜਾ ਆਨੰਦ ਸਾਨੂੰ ਆ ਰਿਹਾ ਸੀ ਰਿਆਜ਼ ਦੇ ਵਿੱਚ, ਥੋੜ੍ਹਾ ਤੁਹਾਨੂੰ ਪਤਾ ਲੱਗ

ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਚਾਰਨ ਕੀਤੀ ਬਾਣੀ ਦੇ ਵਿੱਚੋਂ ਹੈ ਜੀ। ਟੇਕ ਹੈ ਕਹਿਓ ਪ੍ਰਭੂ ਸੁਪਾਕ ਹੋ, ਕਿਸੂ ਨਾ ਕਾਂਧ ਰਾਖ ਹੋ, ਕਿਸੂ ਨਾ ਪੇਖ ਬੀਜ ਹੋ, ਅਲੇਖ

ਪ੍ਰਾਣੀ ਜੋ ਬ੍ਰਹਮ ਦੀ ਵਿਚਾਰ ਕਰਦਾ ਹੈ, ਜੋ ਪ੍ਰਮਾਤਮਾ ਨੂੰ ਭੁੱਲਦਾ ਨਹੀਂ ਬਲਕਿ ਪ੍ਰਮਾਤਮਾ ਨੂੰ ਚੇਤੇ ਰੱਖਦਾ, ਆਪ ਵੀ ਚੇਤੇ ਕਰਦਾ ਤੇ ਹੋਰਨਾਂ ਨੂੰ ਵੀ ਚੇਤੇ ਕਰਾਉਂਦਾ ਹੈ, ਭੁੱਲੇ ਭਟਕਿਆਂ ਨੂੰ ਪ੍ਰਮਾਤਮਾ ਨਾਲ ਜੋੜਦਾ ਹੈ, ਉਹਨੂੰ ਕਹਿੰਦੇ ਨੇ ਗਿਆਨੀ। ਪਾਂਧਾ ਇਹ ਗੱਲਾਂ ਸੁਣ ਕੇ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕ ਕੇ ਬਾਰੰਬਾਰ ਆਪਣੀ ਭੁੱਲਾਂ ਬਖਸ਼ਾਉਣ ਲੱਗਾ, ਨਾਨਕ ਜੀ ਮੈਨੂੰ ਬਖਸ਼ ਦਿਓ, ਮੈਂ ਅਣਜਾਣੇ ਵਿੱਚ ਹੋ ਸਕਦਾ ਤੁਹਾਨੂੰ ਵਾਦ ਘਾਟ ਕਹਿ ਗਿਆ ਹਾਂ, ਇਸ ਲਈ ਮੇਰੀ ਭੁੱਲ ਬਖਸ਼ ਦਿਓ। ਜਿਸ ਵੇਲੇ ਕਹਿੰਦੇ ਨੇ ਮਹਿਤਾ ਕਾਲੂ ਜੀ ਨਾਨਕ ਜੀ ਨੂੰ ਲੈਣ ਆਏ ਤੇ ਕਾਲੂ ਜੀ ਕਹਿਣ ਲੱਗੇ, ਪਾਂਧਾ ਜੀ ਮੇਰੇ ਪੁੱਤਰ ਨੂੰ ਬੜੇ ਪਿਆਰ ਨਾਲ ਪੜਾਣਾ, ਜਿਤਨੀ ਜਲਦੀ ਇਹ ਪੜਾਈ ਪੂਰਨ ਕਰੇਗਾ ਮੈਂ ਉਤਨੀ ਵੱਧ ਤੁਹਾਡੀ ਸੇਵਾ ਕਰਾਂਗਾ। ਹੁਣ ਪਾਂਧਾ ਹੱਥ ਬੰਨ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ, ਕਾਲੂ ਜੀ ਇਸ ਆਪਣੇ ਪੁੱਤਰ ਨੂੰ ਪੁੱਤਰ ਨਾ ਜਾਣੋ, ਇਹ ਤੇ ਕੋਈ ਪਰਮੇਸ਼ਰ ਹੈ। ਪਾਂਧੇ ਨੇ ਇਹ ਹੱਥ ਬੰਨ ਕੇ ਬੇਨਤੀ ਕੀਤੀ ਤੇ ਕਹਿਣ ਲੱਗੇ, ਮਹਾਰਾਜ ਇਹਨਾਂ ਨੂੰ ਤੇ ਉਹ ਪੜਾਏ ਜਿਹੜਾ ਇਹਨਾਂ ਨਾਲੋਂ ਵੱਧ ਪੜਿਆ ਹੋਵੇ। ਕਹਿਣ ਲੱਗੇ, ਮੇਰੀ ਨਿਗਾਹ ਦੇ ਵਿੱਚ ਇਸ ਸੰਸਾਰ ਵਿੱਚ ਇਹਨਾਂ ਨੂੰ ਪੜਾਉਣ ਵਾਲਾ ਕੋਈ ਨਹੀਂ ਹੈ, ਇਹ ਤੇ ਸੰਸਾਰ ਨੂੰ ਪੜਾਉਣ ਵਿੱਚ ਆਪ ਸਮਰੱਥ ਹਨ। ਕਾਲੂ ਜੀ ਇਹ ਸਾਡੇ ਕੋਲ ਪੜਨ ਨਹੀਂ ਆਏ ਬਲਕਿ ਸਾਨੂੰ ਪੜਾਉਣ ਆਏ ਨੇ, ਇਹ ਤੇ ਆਪ ਬਹੁਤ ਵਿਦਵਾਨ ਹਨ। ਇਹ ਗੱਲਾਂ ਸੁਣ ਕੇ ਕਾਲੂ ਜੀ ਬੜੇ ਪ੍ਰਸੰਨ ਚਿਤ ਹੋਏ ਤੇ ਖੁਸ਼ੀ ਨਾਲ ਨਾਨਕ ਜੀ ਦੀ ਉਂਗਲ ਫੜ ਕੇ ਅੱਜ ਘਰ ਨੂੰ ਤੁਰ ਪਏ ਤੇ ਸਤਿਗੁਰ ਗੁਰੂ ਨਾਨਕ ਪਾਤਸ਼ਾਹ ਸਾਡੇ ਲਈ ਉਪਦੇਸ਼ ਕੀ ਕਰਦੇ ਨੇ, ਆਓ ਇੱਕ ਮਰਤਬਾ ਸਾਰੇ ਆਖੋ।

ਕਿਉਂਕਿ ਜਦੋਂ ਬਾਰੰਬਾਰ ਅਸੀਂ ਪਰਮਾਤਮਾ ਨੂੰ ਚੇਤੇ ਕਰਾਂਗੇ, ਇਹ ਮਾਇਆ ਦਾ ਹਿੱਤ, ਮਾਇਆ ਦਾ ਮੋਹ ਮਿਟ ਜਾਏਗਾ, ਮਾਇਆ ਦਾ ਮੋਹ ਹਟ ਜਾਏਗਾ। ਹੁਣ ਸਤਿਗੁਰੂ ਬਾਰੰਬਾਰ ਸਾਨੂੰ ਇਹੀ ਉਪਦੇਸ਼ ਦੇ ਰਹੇ ਨੇ। ਸੋ ਨਾਲ ਨਾਲ ਮੈਂ ਗੁਰੂ ਸਾਹਿਬ ਦੇ ਬਾਲ ਲੀਲਾ ਵੀ ਤੁਹਾਡੇ ਸਮਕਸ਼ ਰੱਖ ਰਹੇ ਹਾਂ। ਕਹਿੰਦੇ ਨੇ ਜਿਸ ਵੇਲੇ ਪਾਂਧਾ ਜੀ ਤੋਂ ਇਹ ਪ੍ਰਸੰਨਤਾ ਕਰਕੇ ਕਾਲੂ ਜੀ ਘਰ ਆਏ, ਹੁਣ ਮਨ ਵਿੱਚ ਵਿਚਾਰ ਆਈ ਕਿ ਜਿੰਨੀ ਵਿਦਿਆ ਪੜ੍ਹੀ ਜਾਏ ਓਨੀ ਘੱਟ ਹੈ, ਕਿਉਂ ਨਾ ਹੋਵੇ ਅੱਜ ਨਾਨਕ ਜੀ ਨੂੰ ਫਾਰਸੀ ਵੀ ਪੜ੍ਹਾਈ ਜਾਏ। ਹੁਣ ਫਾਰਸੀ ਪੜ੍ਹਨ ਵਾਸਤੇ ਜਿਸ ਵੇਲੇ ਮੁੱਲਾ ਜੀ ਪਾਸ ਕਾਲੂ ਜੀ ਨਾਨਕ ਜੀ ਨੂੰ ਲੈ ਗਏ, ਮੁੱਲਾ ਜੀ ਇਹ ਮੇਰਾ ਪੁੱਤਰ ਬੜਾ ਸੁਗੜ ਸਿਆਣਾ ਹੈ, ਬੜੀ ਚੰਗੀ ਬੁੱਧੀ ਵਾਲਾ ਹੈ, ਇਹ ਲੋ ਕੁਝ ਮਠਿਆਈ ਤੇ ਕਹਿੰਦੇ ਨੇ ਇੱਕ ਰੁਪਇਆ। ਕਾਲੂ ਜੀ ਨੇ ਮੁੱਲਾ ਜੀ ਨੂੰ ਦੇ ਕੇ ਨਾਨਕ ਜੀ ਨੂੰ ਮੁੱਲਾ ਜੀ ਪਾਸ ਬਿਠਾ ਦਿੱਤਾ, ਇਹਨੂੰ ਬੜੇ ਪਿਆਰ ਨਾਲ ਪੜਾਣਾ, ਮੈਂ ਚਾਹਨਾ ਮੇਰਾ ਪੁੱਤਰ ਹਰ ਗੁਣ ਵਿੱਚ ਪ੍ਰਵੀਨ ਹੋਵੇ। ਤੇ ਜਿਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਪੱਟੀ ਤੇ ਇਸ ਮੁੱਲਾ ਨੇ ਅਲਫ ਬੇ ਲਿਖਿਆ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਪੜ੍ਹਿਆ। ਹੁਣ ਕਹਿੰਦੇ ਨੇ ਮੁੱਲਾਂ ਦੇ ਪੜਾਣ ਵਿੱਚ ਤੇ ਦੇਰ ਹੁੰਦੀ ਹੈ, ਗੁਰੂ ਨਾਨਕ ਪਾਤਸ਼ਾਹ ਦੇ ਪੜ੍ਹਨ ਵਿੱਚ ਦੇਰ ਨਾ ਹੁੰਦੀ, ਐਨ ਸਰਲ ਪੜ੍ਹਦੇ ਜਾਂਦੇ। ਹੁਣ ਮੁੱਲਾ ਮਨ ਵਿੱਚ ਸੋਚਦਾ, ਕਹਿੰਦਾ ਮੁੱਲਾ ਜਿਹੜੇ 10 ਸਾਲ ਤੋਂ ਤੇਰੇ ਕੋਲ ਬੱਚੇ ਪੜ੍ਹ ਰਹੇ ਨੇ ਉਹ ਵੀ ਇੰਨੇ ਪਿਆਰ ਨਾਲ ਤੇ ਇੰਨੀ ਛੇਤੀ ਝਟਪਟ ਨਹੀਂ ਪੜ੍ਹਦੇ ਜਿੰਨੀ ਜਲਦੀ ਗੁਰੂ ਨਾਨਕ ਪੜ੍ਹ ਰਹੇ ਨੇ। ਮੈਨੂੰ ਜਾਪਦਾ ਇਹ ਕਿਤੇ ਪਹਿਲੇ ਹੀ ਪੜ੍ਹੇ ਹੋਏ ਨੇ, ਜਿਹੜੇ ਇਕਦਮ ਸਾਰੀਆਂ ਗੱਲਾਂ ਮੇਰੇ ਨਾਲ ਬੋਲੀ ਜਾ ਰਹੇ ਨੇ। ਐਸਾ ਮੁੱਲਾ ਦੇ ਮਨ ਅੰਦਰ ਖਿਆਲ ਆਇਆ, ਹੁਣ ਗੁਰੂ ਨਾਨਕ ਪਾਤਸ਼ਾਹ ਜਿਸ ਵੇਲੇ ਪੜ੍ਹਦੇ ਨੇ, ਅੱਜ ਹੁਣ ਸਾਰੇ ਪਾਸੇ ਚਰਚਾ ਫੈਲ ਗਈ ਕਿ ਫਾਰਸੀ ਇਤਨੀ ਔਖੀ ਪੜ੍ਹਾਈ ਗੁਰੂ ਨਾਨਕ ਨੇ ਇਤਨੀ ਜਲਦੀ ਪੜ੍ਹ ਲਈ ਹੈ। ਹੁਣ ਕਹਿੰਦੇ ਨੇ ਪੂਰੀ ਤਲਵੰਡੀ ਵਿੱਚ ਚਰਚਾ ਫੈਲ ਗਈ, ਕਾਲੂ ਮਹਿਤੇ ਪਟਵਾਰੀ ਦਾ ਪੁੱਤਰ ਨਾਨਕ ਬਹੁਤ ਲਾਇਕ ਹੈ, ਬਹੁਤ ਬੁੱਧੀਮਾਨ ਹੈ, ਸਭ ਤੋਂ ਔਖੀ ਪੜ੍ਹਾਈ ਫਾਰਸੀ ਬਹੁਤ ਜਲਦੀ ਉਸਨੇ ਪੜ੍ਹ ਲਈ ਹੈ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜਦੋਂ ਆਪਣੀ ਇਹ ਉਸਤਤ ਮਹਿਮਾ ਸੁਣੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ ਛੁਪਾਉਣਾ ਸ਼ੁਰੂ ਕਰ ਦਿੱਤਾ, ਬਾਹਰ ਜੰਗਲ ਵਿੱਚ ਜਾ ਕੇ ਬੈਠ ਜਾਂਦੇ, ਕੁਛ ਉਦਾਸ ਚਿੱਤ ਰਹਿਣ ਲੱਗ ਪਏ। ਹੁਣ ਮਾਤਾ ਪਿਤਾ ਦੇ ਮਨ ਅੰਦਰ ਖਿਆਲ ਆਉਂਦਾ ਕਿ ਪੁੱਤਰ ਉਦਾਸ ਕਿਉਂ ਹੈ। ਇਸ ਉਦਾਸੀ ਨੂੰ ਵੇਖ ਕੇ ਕਾਲੂ ਜੀ ਮੁੱਲਾ ਦੇ ਪਾਸ ਗਏ, ਕਹਿਣ ਲੱਗੇ ਮੁੱਲਾ ਜੀ ਮੇਰੇ ਪੁੱਤਰ ਨੂੰ ਕਿਵੇਂ ਦੀ ਤੁਸੀਂ ਫਾਰਸੀ ਪੜ੍ਹਾਈ ਹੈ, ਉਹ ਤੇ ਉਦਾਸ ਹੋ ਗਏ, ਕਿਸੇ ਕੰਮ ਵਿੱਚ ਚਿੱਤ ਹੀ ਨਹੀਂ ਲਾਂਦਾ। ਇਹ ਗੱਲ ਕਾਲੂ ਜੀ ਦੀ ਸੁਣ ਕੇ ਮੁੱਲਾ ਜੀ ਅੱਜ ਨਾਨਕ ਜੀ ਦੇ ਪਾਸ ਆਏ, ਜਿੱਥੇ ਇੱਕ ਬ੍ਰਿਖ ਦੀ ਛਾਂ ਥੱਲੇ ਗੁਰੂ ਨਾਨਕ ਪਾਤਸ਼ਾਹ ਸਫੇਦ ਚਾਦਰਾ ਲੈ ਕੇ ਲੇਟੇ ਸਨ। ਮੁੱਲਾ ਨੇ ਆ ਕੇ ਬੇਨਤੀ ਕੀਤੀ, ਆਖਿਆ ਪਾਤਸ਼ਾਹ ਕੀ ਗੱਲ ਹੈ, ਆਪ ਉਦਾਸ ਕਿਉਂ ਰਹਿੰਦੇ ਹੋ? ਕਹਿੰਦੇ ਨੇ ਮੁੱਲਾ ਨੂੰ ਵੇਖ ਕੇ ਅੱਜ ਇੱਥੇ ਹੋਰ ਵੀ ਕਈ ਸੱਜਣ ਇਕੱਠੇ ਹੋ ਗਏ, ਪਾਤਸ਼ਾਹ ਆਪ ਦੇ ਇਤਨੇ ਮਿੱਠੇ ਬੋਲਣੇ, ਆਪ ਦੇ ਮੁੱਖੋਂ ਸ਼ਬਦ ਸੁਣਨ ਵਾਸਤੇ ਇਹ ਸਭ ਲੋਕ ਤਰਸਦੇ ਨੇ, ਆਪਣੇ ਮੁੱਖੋਂ ਕੁਝ ਕਵੋ ਤੇ ਦੱਸੋ ਤੁਹਾਡੇ ਉਦਾਸ ਰਹਿਣ ਦਾ ਕਾਰਨ ਕੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਉੱਠ ਬੈਠੇ, ਉੱਠ ਕੇ ਅੱਜ ਮੁੱਲਾ ਨੂੰ ਇਹ ਹੁਣ ਉਪਦੇਸ਼ ਦਿੰਦੇ ਨੇ, ਕਹਿੰਦੇ ਨੇ ਮੁੱਲਾ ਜੀ ਸੁਣੋ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ, ਇਹ ਦੁਨੀਆ ਨਾਸ ਹੋਣ ਵਾਲੀ ਹੈ ਤੇ ਜਿਸ ਵੇਲੇ ਮੈਂ ਇਹ ਸੋਚਣਾ ਕਿ ਇਸ ਦੁਨੀਆ ਨੇ ਨਹੀਂ ਰਹਿਣਾ, ਇਸ ਮੌਤ ਦੇ ਡਰ ਤੋਂ ਮੈਂ ਪ੍ਰਭੂ ਵੱਲ ਆਪਣਾ ਚਿੱਤ ਲਾਉਣਾ, ਪ੍ਰਭੂ ਭਗਤੀ ਵੱਲ ਜੁੜਨਾ ਕਿ ਦੁਨੀਆ ਵਿੱਚ ਰਹਿਣਾ ਨਹੀਂ ਤੇ ਫਿਰ ਇੰਨੇ ਅਖਰਾਜਾਤ ਕਿਉਂ, ਫਿਰ ਦੁਨੀਆ ਇਸ ਨੂੰ ਸੱਚ ਕਿਉਂ ਸਮਝਦੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਇਹ ਬਚਨ ਸੁਣ ਕੇ ਮੁੱਲਾ ਕਹਿਣ ਲੱਗਾ, ਪਾਤਸ਼ਾਹ ਅੜੇ ਤੇ ਤੁਸੀਂ ਬਾਲ ਅਵਸਥਾ ਵਿੱਚ ਹੋ, ਹੁਣੇ ਤੁਸੀਂ ਮੌਤ ਦੀਆਂ ਗੱਲਾਂ ਕਰਦੇ ਹੋ, ਅਵਸਥਾ ਭਾਵੇਂ ਤੁਹਾਡੀ ਛੋਟੀ ਹੈ ਲੇਕਿਨ ਤੁਹਾਡਾ ਗਿਆਨ ਬਜ਼ੁਰਗਾਂ ਵਾਲਾ ਹੈ, ਹੁਣ ਤੋਂ ਹੀ ਤੁਸੀਂ ਐਸੀ ਵਿਚਾਰ ਕਰ ਰਹੇ ਹੋ। ਕਹਿੰਦੇ ਨੇ ਇਹ ਬਚਨ ਸੁਣ ਕੇ ਮੁੱਲਾ ਨੇ ਵੀ ਗੁਰੂ ਨਾਨਕ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਕਾਲੂ ਜੀ ਨੂੰ ਫਿਰ ਆਖਿਆ, ਕਾਲੂ ਜੀ ਇਹ ਪੁੱਤਰ ਤੁਹਾਡਾ ਬਹੁਤ ਗਿਆਨਵਾਨ ਹੈ,
ਜਿਹੜੇ ਇਸ ਅਵਸਥਾ ਵਿੱਚ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਦੁਨੀਆ ਨਾਸਵੰਤ ਹੈ, ਆਪਾਂ ਦੁਨੀਆ ਨਾਲ ਮੋਹ ਨਹੀਂ ਲਾਣਾ, ਦੁਨੀਆ ਤੋਂ ਪਰਾਂ ਰਹਿ ਕੇ ਪਰਮਾਤਮਾ ਦਾ ਚੇਤਨ ਕਰਨਾ ਹੈ, ਪਰਮਾਤਮਾ ਦੀ ਆਰਾਧਨਾ ਕਰਨੀ ਹੈ। ਇਸ ਲਈ ਮੁੱਲਾ ਜੀ, ਮੈਂ ਚਾਹੁੰਦਾ ਜਿੰਨਾ ਪਰਮਾਤਮਾ ਦੀ ਭਗਤੀ ਹੋ ਜਾਏ ਓਨੀ ਘੱਟ ਹੈ। ਇਹ ਬਚਨ ਸੁਣ ਕੇ ਮੁੱਲਾ ਨੇ ਵੀ ਆਪਣੇ ਔਗਣ ਬਖਸ਼ਾਏ, ਆਪਣੇ ਵਾਧ ਕੱਢ ਦੀ ਮਾਫੀ ਮੰਗੀ ਤੇ ਕਾਲੂ ਜੀ ਨੂੰ ਸਮਝਾਇਆ ਇਹ ਕੋਈ ਵਲੀ ਅੱਲਾ ਹੈ, ਇਹ ਕੋਈ ਰੱਬ ਦਾ ਰੂਪ ਹੈ ਜੋ ਇਹ ਅਵਸਥਾ ਵਿੱਚ ਇਹੋ ਜਿਹੀਆਂ ਗੱਲਾਂ ਕਰਦੇ ਨੇ। ਸੋ ਮੁੱਲਾ ਨੇ ਵੀ ਉਪਦੇਸ਼ ਦੇ ਕੇ ਗੁਰੂ ਨਾਨਕ ਨੇ ਇਹੀ ਗੱਲ ਸਮਝਾਈ ਸੀ, ਦੁਨੀਆ ਨਾਸਵੰਤ ਹੈ, ਹੇ ਮੂੜ ਮਨ ਆਪ ਪਰਮਾਤਮਾ ਨੂੰ ਚੇਤੇ ਕਰ।

कैसा उपदेश है। साहब कहते ने मेरे मन अंधन जाग हर चेत, अपनी खेती राख ले कूंज परेगी खेत। ख्याल कर भाई, अपने मन नू समझा, ये जड़ा मन बेसमझ है इनू काबू विच कर, ते अन दिन रात ते दिन जाग ते कर की परमात्मा दा चित, परमात्मा दी आराधना, क्योंकि परमात्मा दी आराधना तो बिना तेरा जीवन बेकार है। हुण साहिबां दी एक एक बाणी इतनी कीमती है, जे इहदी किते विचार करिए बड़ा आनंद आउंदा है। मन नू संबोधन है तू जाग, फिर रात दिन जागदा रह, परमात्मा नू चेतन कर, अपनी खेती नू बचा, क्योंकि काल दी कूंज तेरे खेतां विच आ पैनी है, इन्हें तेरे खेत उजाड़ के रख देने ने। इसलिए इन्हां काल दी कूंज तो अपने खेतां नू बचा के रख, गुरु दा इतिहास तुहाडे समक्ष रखा। जिस वेले गुरु नानक पातशाह उदास चित रहन लग पै, ते कालू जी नू फिकर होया, हुण कालू जी ने आखिया क्यों ना ऐसा होवे, अज इनू मैं मझियां गाइयां चारण ते ला देयां, बाहर जाण की कोई चित लग जाएगा। जिस वेले नानक जी घर आए ते कालू जी कहन लगे, पुत्र इंज कर, तू मझियां गाइयां चार आया कर, वेला बहन नालों ए काम कर लिया कर। जी पिता जी, पिता दा हुक्म मन के अज मझियां गाइयां नू लै गए, सारा दिन बाहर चराया, शामा नू वापस कर लै आए। दूसरे दिन फिर अपने आप उठे, गाइयां मझियां खोलियां ते बाहर लै गए। हुण कालू जी ते माता तृप्ता बड़े खुश ने कि साडा पुत्र कम्मे लग गया। जिस वेले काम करदियां वेखिया कि अपने आप उठे ने, गाइयां मझियां खोल के बाहर लै गए ने। हुण गुरु नानक पातशाह ने एक बड़ा सुंदर खेत तकिया, गाइयां मझियां नू छड़ दिता, गाइयां मझियां चर रहियां ने। आप एक रुख दी छावें आराम करन लग पए। कुछ दो घड़ियां बीतियां, की होया, खेत दा मालिक आया किसान, उसने आके तकिया खेत सारा उजड़िया पिया, पत्ता पत्ता बिखरिया पिया, ते बड़ा गुस्से विच बोले, बड़े गुस्से दे बोल बोलन लगा। तन गुरु नानक पातशाह उठ खड़े होए, उठ के कहन लगे, भाई जो कर्मां विच हुंदा है, जो भागां विच हुंदा है, उहो मिलदा है, ते इस खेत दी गल छड, तू उस खेत दी गल कर जिथे काल दी कूंज पैनी है। अपने इस तन रूपी खेत नू उस काल दी कूंज तो बचा, इह ते खेत अज उजड़िया कल हरा भी हो सकदा है। अपने मन दी गल कर, पर गुरु नानक पातशाह दे ए बचन ओदी समझ विच कित्थों आण। होर हुंदा सी कि मेरा खेत उजड़ गया, मैं वक्त दे हाकम कोल तेनू लै के जावांगा, अज मैं तेनू घर नहीं जाण देना। गाइयां मझियां हक दा होया, राय बुलार दी कचहरी विच लै आया, गुरु नानक भी नाल आ, दुहाई पा दित्ती, राय बुलार मैं ते कालू पटवारी दा पुत्र नानक जिन्ने मेरे खेत उजाड़ के रख दिते ने। हुण साध संगत, राय बुलार अज आवाज मार के कहन लगे, ओ मतवाले बालक, ओ मतवारे बालक, तेनू किसे दा डर नहीं, तेनू किसे दा पै खौफ नहीं, तू बिना डर तो हर किसे दे खेत उजाड़दा फिरना है, बुलाओ इहदे पिता नू। हुण कहिंदे ने नौकर दौड़िया गया, कहन लगा, कालू जी जल्दी चलो ते सुनो अपने पुत्र दी करतूत। कालू जी दौड़ दे आए, बेनती कीती, राय बुलार की होए, कह लगे तेरे पुत्र ने इस किसान दा खेत उजाड़ के रख दिता है, ते इहदा सारा अरजाना तेनू भरना पएगा। कहिंदा मैं ते अगे वेख रहा हां, यह मेरा पुत्र पुत्र नहीं, यह ते घर उजाड़ू है। ध्यान देना, नानक जी नू कालू ना समझ सकिया, क्योंकि उन्हों केवल मोह माया दा जंजाल सी, ओदे विच फसिया, पुत्र दी पहचान ना कर सकिया। हुण कहिंदे ने जिस वेले खेत दे अरजाने दी गल चली, धन गुरु नानक पातशाह कहन लगे, राय बुलार जी जे मझियां गाइयां ने खेत चरिया होवे ते तां असी अरजाना भरीए, जे खेत उजड़िया होवे ते तां असी अरजाना दईए, जद खेत उजड़िया ही नहीं, अरजाना किस गल दा।
ਇੰਨੀ ਗੱਲ ਸੁਣ ਕੇ ਰਾਏ ਬੁਰਾਰ ਲੱਗਾ ਸੋਚਣ ਕਿ ਮੈਂ ਇਸ ਕਿਸਾਨ ਦੀ ਗੱਲ ਸੁਣੀ ਹੈ, ਲੇਕਿਨ ਇਸ ਬਾਲਕ ਦੀ ਗੱਲ ਵੱਲ ਵੀ ਧਿਆਨ ਦਿਆਂ। ਕਿਸਾਨ ਕਹਿਣ ਲੱਗਾ, ਨਹੀਂ ਪਾ ਰਾਏ ਬੁਲਾਰ ਜੀ, ਜੇ ਯਕੀਨ ਨਹੀਂ ਤੇ ਕਿਸੇ ਨੂੰ ਭੇਜ ਕੇ ਪਤਾ ਮੰਗਾ ਲੋ। ਕਹਿੰਦੇ ਨੇ ਰਾਏ ਬੁਲਾਰ ਨੇ ਨੌਕਰ ਨੂੰ ਭੇਜਿਆ ਕਿ ਜਾ ਭਾਈ ਵੇਖ ਕੇ ਆ ਵਾਕੀ ਖੇਤ ਉਜੜਿਆ। ਜਿਸ ਵੇਲੇ ਨੌਕਰ ਵੇਖਣ ਆਇਆ ਉਹ ਕੀ ਵੇਖਦਾ, ਖੇਤ ਹਰੇ ਭਰੇ ਨੇ, ਉਸੇ ਤਰ੍ਹਾਂ ਲਹਿਰਾ ਰਹੇ ਨੇ ਖੇਤਾਂ ਵਿਚ, ਉਹੀ ਹਰਿਆਲੀ ਛਾਈ ਹੋਈ ਹੈ, ਕਿਤੇ ਕੋਈ ਪੱਤਾ ਨਹੀਂ ਡਿੱਗਾ, ਇਥੋਂ ਤੱਕ ਕਿ ਕਿਸੇ ਗਾਈ ਮੱਝੀ ਦੇ ਪੈੜ ਵੀ ਨਜ਼ਰ ਨਹੀਂ ਆਉਂਦੇ। ਜਿਸ ਵੇਲੇ ਨੌਕਰ ਨੇ ਆ ਕੇ ਖਬਰ ਦਿੱਤੀ ਰਾਏ ਬੁਲਾਰ ਨੂੰ ਕਿ ਰਾਏ ਬੁਲਾਰ ਜੀ, ਖੇਤ ਤਾਂ ਬਿਲਕੁਲ ਹਰੇ ਭਰੇ ਨੇ, ਕੋਈ ਨੁਕਸਾਨ ਨਹੀਂ ਹੋਇਆ, ਉਹ ਤੇ ਉਸੇ ਤਰ੍ਹਾਂ ਨੇ ਕਿਸੇ ਗਊ ਮੱਝ ਦਾ ਉੱਥੇ ਪੈੜ ਹੀ ਨਹੀਂ ਆਏਗਾ। ਕਿਸਾਨ ਕਹਿਣ ਲੱਗਾ, ਨਹੀਂ ਮਹਾਰਾਜ, ਇਹ ਝੂਠ ਬੋਲਦਾ, ਤੁਹਾਨੂੰ ਯਕੀਨ ਨਹੀਂ ਤੇ ਆਪ ਜਾ ਕੇ ਵੇਖ ਕੇ ਆਓ, ਚਲੋ ਮੇਰੇ ਨਾਲ। ਕਹਿੰਦੇ ਨੇ ਵਾਕੇ ਹੀ ਜਿਸ ਵੇਲੇ ਰਾਏ ਬੁਲਾਰ ਨੇ ਆਪ ਵੀ ਜਾ ਕੇ ਤੱਕਿਆ, ਖੇਤ ਹਰੇ ਭਰੇ ਸਨ। ਕਹਿਣ ਲੱਗੇ, ਭਾਈ ਤੂੰ ਐਵੇਂ ਇਤਨਾ ਰੌਲਾ ਪਾਇਆ ਤੇ ਨਾਨਕ ਦੀ ਸ਼ਿਕਾਇਤ ਲੈ ਕੇ ਸਾਡੇ ਪਾਸ ਆ ਗਏ, ਖੇਤ ਤੇਰੇ ਚੰਗੇ ਪਲੇ ਨੇ। ਕਿਸਾਨ ਖੇਤਾਂ ਵੱਲ ਵੇਖ ਕੇ ਹੈਰਾਨ ਹੋ ਗਿਆ, ਕਹਿੰਦਾ ਮੈਂ ਝੂਠ ਬੋਲਦਾ ਨਹੀਂ ਸੀ, ਪਰ ਪਤਾ ਨਹੀਂ ਕੀ ਭਾਣਾ ਵਰਤੇ ਹੈ, ਕੀ ਗੱਲ ਹੋਈ ਹੈ, ਗੁਰੂ ਨਾਨਕ ਪਾਤਸ਼ਾਹ ਨੇ ਬਚਨ ਹੀ ਕੀਤਾ ਤੇ ਖੇਤ ਹਰੇ ਭਰੇ ਹੋ ਗਏ ਨੇ। ਅੱਜ ਕਹਿੰਦੇ ਨੇ ਇਸ ਫੁੱਲ ਦੀ ਖਿਮਾ ਰਾਏ ਬੁਲਾਰ ਨੇ ਵੀ ਮੰਗੀ ਕਿ ਮਹਾਰਾਜ ਖਿਮਾ ਕਰ ਦਿਓ, ਤੇ ਅੱਜ ਇਸ ਪ੍ਰਸੰਨਤਾ ਨੂੰ ਹਾਸਲ ਕਰਦੇ ਹੋਏ ਕਾਲੂ ਜੀ ਨਾਨਕ ਜੀ ਨੂੰ ਲੈ ਕੇ ਆਪਣੇ ਘਰ ਵੱਲ ਆ ਗਏ। ਹੁਣ ਸਾਧ ਸੰਗਤ ਜਦੋਂ ਫੇਰ ਗੁਰੂ ਨਾਨਕ ਪਾਤਸ਼ਾਹ ਗਾਈ ਮੱਝੀ ਲੈ ਕੇ ਖੇਤਾਂ ਵੱਲ ਜਾਂਦੇ, ਕੋਈ ਕਿਸਾਨ ਨਾ ਰੋਕਦਾ, ਕੋਈ ਕਿਸਾਨ ਨਾ ਰੋਕਦਾ, ਬਲਕਿ ਹਰ ਕੋਈ ਕੋਸ਼ਿਸ਼ ਕਰਦਾ ਗੁਰੂ ਨਾਨਕ ਕਿਤੇ ਗਾਈ ਮੱਝੀ ਮੇਰੇ ਖੇਤਾਂ ਵੱਲ ਲੈ ਆਉਣ। ਜੇ ਮੇਰੇ ਖੇਤਾਂ ਵਿੱਚ ਚਰਨ ਤੇ ਵਾਕਈ ਉਹੀ ਹੁੰਦਾ ਸੀ ਜਿੱਥੇ ਗਾਈ ਮੱਝੀਆਂ ਨੇ ਚਰ ਕੇ ਜਾਣਾ, ਖੇਤ ਸਾਰੇ ਹਰੇ ਭਰੇ ਹੋ ਜਾਂਦੇ ਸਨ। ਇਹ ਗੁਰੂ ਨਾਨਕ ਦੀ ਉਪਮਾ, ਇਹ ਗੁਰੂ ਨਾਨਕ ਦੀ ਮਹਿਮਾ ਐਸੀ ਸੰਸਾਰ ਵਿੱਚ ਫੈਲੀ, ਹਰ ਕੋਈ ਗੁਰੂ ਨਾਨਕ ਦਾ ਜਸ ਗਾਉਂਦਾ ਹੈ, ਤੇ ਕਹਿੰਦੇ ਨੇ ਇਸ ਕਿਸਾਨ ਨੇ ਵੀ ਖਿਮਾ ਮੰਗੀ ਕਿ ਵਾਕਈ ਮਹਾਰਾਜ ਤੁਸੀਂ ਸਹੀ ਕਹਿੰਦੇ ਹੋ, ਮਿਲਦਾ ਕਿਸਮਤ ਦਾ ਹੈ, ਪਰ ਸਾਨੂੰ ਉਸ ਖੇਤ ਦਾ ਖਿਆਲ ਕਰਨਾ ਚਾਹੀਦਾ ਹੈ ਜਿਸ ਖੇਤ ਅੰਦਰ ਅਸੀਂ ਨਾਮ ਦਾ ਬੀਜ ਪਾਉਣਾ ਹੈ ਤੇ ਕਾਲ ਦੀ ਕੂੰਜ ਤੋਂ ਬਚਾ ਕੇ ਰੱਖਣਾ ਹੈ। ਅੰਦਿਨ ਜਾਗ ਹਰ ਚੇਤ, ਆਪਣੀ ਖੇਤੀ ਰੱਖ ਲੈ ਕੂੰਜ ਭਰੇਗੀ ਖੇਤ। ਭਾਈ ਉਸ ਕਾਲ ਦੀ ਕੂੰਜ ਤੋਂ ਇਹਨੂੰ ਬਚਾ, ਇਹ ਤੇ ਉਜੜਿਆ ਹਰਾ ਭਰਾ ਹੋ ਜਾਏਗਾ, ਇਸ ਕਾਲ ਨੇ ਚੋਟ ਕੀਤੀ ਤੇ ਫਿਰ ਤੂੰ ਇਹਨੂੰ ਨਹੀਂ ਬਚਾ ਸਕਣਾ। ਇਸ ਲਈ ਆਓ ਇੱਕ ਮਰਤਬਾ ਸਾਰੇ ਆਖੋ।

0: ਹੁਣ ਫਿਰ ਸਾਧ ਸੰਗਤ। ਧੰਨ ਗੁਰੂ ਨਾਨਕ ਪਾਤਸ਼ਾਹ ਨੇ, ਮਹਿਤਾ ਕਾਲੂ ਜੀ ਨੇ, ਕਹਿੰਦੇ ਨੇ ਹੁਣ ਇੱਕ ਦਿਨ ਜਿਸ ਵੇਲੇ ਘਰ ਮੱਝੀਆਂ ਗਾਵਾਂ ਲੈ ਕੇ ਆਏ ਤੇ ਮਾਤਾ ਤ੍ਰਿਪਤਾ ਜਿਨ੍ਹਾਂ ਨੇ ਤੱਕਿਆ ਕਹਿਣ ਲੱਗੇ, ਮਹਾਰਾਜ ਗਰਮੀ ਦੀ ਰੁੱਤ ਤੇ ਮੇਰਾ ਇੱਕੋ ਇੱਕ ਪੁੱਤਰ ਹੈ, ਸਾਰਾ ਦਿਨ ਬਾਹਰ ਰਹਿੰਦਾ ਹੈ, ਵੇਖੋ ਇਹਦਾ ਰੰਗ ਵੀ ਕਾਲਾ ਹੋ ਗਿਆ ਤੇ ਅੱਜ ਤੋਂ ਬਾਅਦ ਇਹ ਪਸ਼ੂ ਡੰਗਰ ਚਾਰਨ ਬਾਹਰ ਨਹੀਂ ਜਾਏਗਾ, ਇਹਨੂੰ ਹੋਰ ਕੋਈ ਕੰਮ ਦਿਓ। ਕਹਿਣ ਲੱਗੇ ਫਿਰ ਇੰਜ ਕਰੋ, ਕਿਰਸਾਨੀ ਤੇ ਲਾ ਦੇਣੇ, ਕਿਰਸਾਨੀ ਕਰਿਆ ਕਰੇ। ਸਵੇਰੇ ਉੱਠੇ, ਦੋ ਬੈਲਾਂ ਦੀ ਜੋੜੀ ਤੇ ਕਹਿੰਦੇ ਨੇ ਹੱਲ ਹੱਥ ਵਿੱਚ, ਪੰਜਾਲੀ ਦਿੱਤੀ ਤੇ ਕਹਿੰਦੇ ਨੇ ਸਵਾ ਮਨ ਬੀਜ ਦੇ ਦਿੱਤਾ, ਲੈ ਨਾਨਕ ਹੁਣ ਤੂੰ ਖੇਤੀ ਕਰਿਆ ਕਰ। ਧੰਨ ਗੁਰੂ ਨਾਨਕ ਪਾਤਸ਼ਾਹ ਖੇਤਾਂ ਵਿੱਚ ਆਏ ਨੇ। ਜਦੋਂ ਖੇਤਾਂ ਵਿੱਚ ਆਏ ਨੇ, ਹੁਣ ਇੱਥੇ ਗੁਰੂ ਨਾਨਕ ਵਿਚਾਰ ਕੀ ਦਿੰਦੇ ਨੇ? ਸਾਧ ਸੰਗਤ, ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਕਾਰ ਕੀਤੀ ਹੈ, ਨਾਲ ਉੱਥੇ ਸਾਨੂੰ ਗੁਰੂ ਦੇ ਬਚਨ ਵੀ ਅਕਾਲ ਪੁਰਖ ਦੇ ਆਖੇ ਨੇ। ਵੇਖੋ ਕੈਸੀ ਬਾਤ ਕਹਿੰਦੇ ਨੇ, ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ਼। ਕਹਿੰਦੇ ਨੇ ਇੱਕ ਦਿਨ ਗੁਰੂ ਨਾਨਕ ਬੈਠੇ ਕਹਿਣ ਲੱਗੇ ਕਿ ਮੇਰੇ ਪਿਤਾ ਦਾ ਮੋਹ ਮਾਇਆ ਵੱਲੋਂ ਧਿਆਨ ਹਟਦਾ ਹੀ ਨਹੀਂ, ਮੈਂ ਆਪਣੇ ਪਿਤਾ ਨੂੰ ਕਿਵੇਂ ਸਮਝਾਵਾਂ ਕਿ ਮੈਂ ਇਹ ਮਾਇਆ ਖੱਟਣ ਸੰਸਾਰ ਵਿੱਚ ਨਹੀਂ ਆਇਆ, ਮੇਰਾ ਰਸਤਾ ਕੁਝ ਹੋਰ ਹੈ। ਸਾਧ ਸੰਗਤ ਧਿਆਨ ਦੇਣਾ, ਮੈਂ ਧਨ ਖੱਟਣ ਨਹੀਂ ਆਇਆ, ਮੈਂ ਧਨ ਮੰਡਣ ਆਇਆ। ਅਕਾਲ ਪੁਰਖ ਵੱਲੋਂ ਮੇਰੀ ਡਿਊਟੀ ਕੁਝ ਹੋਰ ਲੱਗੀ ਹੈ, ਪਿਤਾ ਮੈਨੂੰ ਕਿਸੇ ਹੋਰ ਪਾਸੇ ਤੋਰਦਾ, ਪਰ ਹੁਣ ਪਿਤਾ ਦਾ ਹੁਕਮ ਹੈ, ਮੋੜਾਂ ਵੀ ਕਿਵੇਂ। ਕਹਿੰਦੇ ਨੇ ਦੋ ਚਾਰ ਅੱਜ ਲੀਕਾਂ ਪਾਈਆਂ ਤੇ ਸਾਰਾ ਅੱਜ ਉਹ ਜਿਹੜਾ ਦਿੱਤਾ ਸੀ ਨਾ ਬੀਜ ਬੋ ਦਿੱਤਾ, ਸ਼ਾਮਾਂ ਪੈਣ ਤੋਂ ਪਹਿਲੇ ਹੀ ਘਰ ਆ ਗਏ। ਮੈਂ ਤਾਂ ਕਾਲੂ ਜੀ ਨੇ ਆਉਂਦਿਆਂ ਨੌਕਰ ਨੂੰ ਪੁੱਛਿਆ, ਹਾਂ ਭਾਈ ਕਿੰਨੇ ਕੁ ਖੇਤ ਬੀਜੇ ਜੇ? ਨੌਕਰ ਕਹਿਣ ਲੱਗਾ, ਅਸੀਂ ਤਾਂ ਸਾਰਾ ਜਿੰਨਾ ਤੁਸੀਂ ਬੀਜ ਦਿੱਤਾ ਸੀ ਸਾਰਾ ਹੀ ਬੀਜ ਆਏ। ਹੁਣ ਜਿਸ ਵੇਲੇ ਇਹ ਗੱਲ ਸੁਣੀ ਤੇ ਮਹਿਤਾ ਕਾਲੂ ਜੀ ਹੈਰਾਨ ਹੋਏ, ਕਹਿਣ ਲੱਗੇ ਨਾਨਕ ਦੇ ਹੱਥ ਵਿੱਚ ਬੜੀ ਬਰਕਤ ਹੈ, ਇੱਕੋ ਦਿਨ ਵਿੱਚ ਸਾਰਾ ਹੀ ਅੱਜ ਸਵਾ ਮਨ ਬੀਜ ਬੋ ਆਇਆ, ਬੜੀ ਬਰਕਤ ਵਾਲਾ ਹੈ। ਕਹਿੰਦੇ ਦੂਜੇ ਤੀਜੇ ਦਿਨ ਬਾਅਦ ਜਾ ਕੇ ਜਿਸ ਵੇਲੇ ਕਾਲੂ ਜੀ ਨੇ ਤੱਕਿਆ, ਬਾਕੀ ਹਰੀਆਂ ਹਰੀਆਂ ਕਰੁੰਬਲੀਆਂ ਨਿਕਲ ਪਈਆਂ। ਉਸ ਕਰੁੰਗਲੀਆਂ ਨੂੰ ਵੇਖ ਕੇ ਕਾਲੂ ਜੀ ਬੜੇ ਖੁਸ਼ ਹੋਏ ਕਿ ਮੇਰਾ ਪੁੱਤਰ ਤੇ ਕਿਸਾਨ ਵੀ ਬੜਾ ਚੰਗਾ। ਕਹਿੰਦਾ ਮੇਰਾ ਮਨ ਕਰਦਾ ਮੈਂ ਇਹਨੂੰ ਪਿੰਡ ਵੱਖਰਾ ਵਸਾ ਦਿਆਂ, ਬਹੁਤ ਸਾਰਾ ਧਨ ਖੱਟੇ ਤੇ ਮੇਰੇ ਤੋਂ ਬਾਅਦ ਇਹ ਐਸ਼ ਕਰੇ। ਕਹਿੰਦੇ ਨੇ ਇੱਥੇ ਫਿਰ ਗੁਰੂ ਨਾਨਕ ਪਾਤਸ਼ਾਹ ਨੂੰ ਖਿਆਲ ਆਇਆ ਕਿ ਮੈਂ ਆਪਣੇ ਪਿਤਾ ਦੀ ਸੁਰਤ ਧਨ ਵੱਲੋਂ ਕਿਵੇਂ ਤੋੜਾਂ। ਇਹ ਕਹਿੰਦੇ ਨੇ ਧਨ ਕਮਾ, ਮੈਂ ਕਹਿੰਦਾ ਧਨ ਵੰਡਾਂ। ਫਿਰ ਸਤਿਗੁਰੂ ਜੀ ਨੇ ਇਹ ਬਚਨ ਆਖੇ, ਮਨ ਹਾਲੀ ਕਿਰਸਾਨੀ ਕਰਨੀ, ਹੈ ਜੀਵ ਮੈਂ ਕਿਰਸਾਨ ਬਣਿਆ ਤੂੰ ਵੀ ਕਿਸਾਨ ਬਣ, ਮਨ ਨੂੰ ਹੱਲ ਬਣਾ, ਕਰਨੀ ਦੀ ਕਿਰਸਾਨੀ ਕਰ। ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ, ਸਰਮ ਦਾ ਇਹਨੂੰ ਪਾਣੀ ਦੇ, ਕਿਉਂਕਿ ਤਨ ਤੇਰਾ ਖੇਤ ਹੈ, ਤਨ ਨੂੰ ਖੇਤ ਬਣਾ। ਇਹਦੇ ਅੰਦਰ ਨਾਮ ਬੀਜ ਸੰਤੋਖ ਸੁਹਾਗਾ, ਇਹਦੇ ਅੰਦਰ ਨਾਮ ਦਾ ਬੀਜ ਬੋ ਕੇ ਉੱਪਰ ਸੰਤੋਖ ਦਾ ਸੁਹਾਗਾ ਫੇਰ ਦੇ। ਸੁਹਾਗਾ ਕਿਉਂ ਫੇਰਿਆ ਜਾਂਦਾ? ਕਿਉਂਕਿ ਪੰਛੀ ਕਿਤੇ ਦਾਣਾ ਨਾ ਉਡਾ ਕੇ ਲੈ ਜਾਏ, ਬੀਜ ਨਾ ਚੁੱਕ ਲੈ। ਤੇ ਸਾਹਿਬ ਕਹਿੰਦੇ ਨੇ ਜਦੋਂ ਮਨ ਵਿੱਚ ਨਾਮ ਦਾ ਬੀਜ ਬੋਵੇ ਨਾ, ਉੱਥੇ ਸੰਤੋਖ ਸਬਰ ਦਾ ਸੁਹਾਗਾ ਫੇਰ ਦਈ, ਕਿਤੇ ਤੇਰੀ ਤ੍ਰਿਸ਼ਨਾ ਦਾ ਪੰਛੀ ਇਸ ਬੀਜ ਨੂੰ ਨਾ ਉਡਾ ਕੇ ਲੈ ਜਾਏ, ਕਿਉਂਕਿ ਸਾਡੇ ਅੰਦਰ ਤ੍ਰਿਸ਼ਨਾਵਾਂ ਬੜੀਆਂ ਨੇ। ਇਹ ਤ੍ਰਿਸ਼ਨਾ ਦਾ ਪੰਛੀ ਇਸ ਬੀਜ ਨੂੰ ਉਡਾ ਕੇ ਲੈ ਜਾਂਦਾ ਹੈ। ਫਿਰ ਕਹਿੰਦੇ ਨੇ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਆਪਣਾ ਵੇਸ ਗਰੀਬਾਂ ਵਾਲਾ ਬਣਾ ਲੈ। ਹੁਣ ਗਰੀਬੀ ਵੇਸ ਕੀ ਹੈ? ਸਾਹਿਬ ਕਹਿੰਦੇ ਨੇ ਗਰੀਬੀ ਵੇਸ ਇਹ ਹੈ ਜਿਵੇਂ ਕਿਸਾਨ ਬੀਜ ਬੋ ਕੇ ਖੇਤ ਦੇ ਆਲੇ ਦੁਆਲੇ ਵਾੜ ਲਾ ਦਿੰਦਾ ਕਿ ਪਸ਼ੂ ਪੰਛੀ ਤੋਂ ਬਚੀ ਰਹਿ। ਗਰੀਬੀ ਵੇਸ ਇਹ ਹੈ ਕਿ ਤੇਰੇ ਮਨ ਅੰਦਰ ਗਰੀਬੀ ਆ ਜਾਏ, ਨਿਮਰਤਾ ਆ ਜਾਏ। ਕਈ ਵਾਰ ਐਸਾ ਹੁੰਦਾ ਅਸੀਂ ਪਾਠ ਪੂਜਾ ਕਰਨ ਤੇ ਲੱਗ ਪੈਂਦੇ ਹਾਂ, ਲੇਕਿਨ ਸਾਨੂੰ ਹੰਕਾਰ ਬੜੀ ਜਲਦੀ ਹੋ ਜਾਂਦਾ। ਮੈਂ ਤੇ ਪੰਜ ਬਾਣੀਆਂ ਪੜ੍ਹਨਾ, ਕੋਈ ਕਹਿੰਦਾ ਜੀ ਮੈਂ ਸੁਖਮਣੀ ਦਾ ਪਾਠ ਕਰਨਾ, ਕੋਈ ਕਹਿੰਦਾ ਜੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੋਜ਼ ਕਰਨਾ, ਐਸਾ ਹੰਕਾਰ ਹੋ ਜਾਂਦਾ। ਇਸ ਲਈ ਸਾਹਿਬ ਕਹਿੰਦੇ ਨੇ ਤੇਰੇ ਮਨ ਅੰਦਰ ਗਰੀਬੀ ਵੇਸ ਹੋ ਜਾਏ। ਇਹ ਨਹੀਂ ਕਿ ਪਾਟੇ ਪੁਰਾਣੇ ਕੱਪੜੇ ਪਾਣੇ ਉਹਨੂੰ ਗਰੀਬੀ ਕਹਿੰਦੇ ਨੇ, ਨਹੀਂ,
1: मन करके गरीब हो जाएं, ए तेनू उपदेश है। हुण सतगुरु जी ऐसा उपदेश देंदे ने, कहिंदे ने एक दफा ऐसा ही होया, धन गुरु नानक पातशाह खेत दी रखवाली बैठे ते आप लेट गए। जिस वेले हुण लेट गए ना ते साध संगत सूरज ने रुख बदलिया, ते सूरज दे रुख बदलन दी देरी सी, जिस रुख थले सुते सन उस छां ने भी रुख बदल लिया। कुछ चिर बाद धन गुरु नानक पातशाह दे चेहरे ते उस सूरज दियां किरणां पईयां, किरणां पैण दे नाल कुछ चेहरे ते पसीना आ गया, ते पसीना वेख के कहिंदे ने इत्थे ही एक सप बैठा सी जिसने तकिया गुरु नानक दे नुरानी चेहरे ते, धुप पै रही है, पास आके अपनी छजली खलार के गुरु नानक दे चेहरे ते छां कर दित्ती। जिस वे छाया कीती ना ते साध संगत ए छाया करके गुरु नानक दे नुरानी चेहरे दे दर्शन कर करके मस्त होया बैठा, अपने रंग विच सी। इधरों कहिंदे ने समा पिया राय बुलार तुरिया हुंदा है। हुण जिस वेले राय बुलार ने तकिया कहिंदा जापदा जिवें कोई आराम कर रहे है, कोई बालक सुता होया है। पास आके की वेखदा है, कहिंदा ए ते लगदा जिवें महते कालू दा पुत्र नानक है, ते कोल बैठे सप, हो सकदा सप ने डसिया होना है, ते बालक किते मरना गया होवे, मरिया या जिंदा है। इस दे पाल अंदर कहिंदे ने नौकर नूं अगे भेजिया, जा वेख। जिस वेले नौकर अगां वधिया, घोड़े दे पौड़ां दी आवाज सुन के इह सप गुरु नानक नूं नमस्कार करके अलोप हो गया। ते धन गुरु नानक पातशाह सतगुरु दी धुनी लांदे होए सत करतार धन रंकार कहिंदी उठ खड़े होए। इस चमत्कार नूं वेख के राय बुलार आके चरनी डिग पिया, कहिंदा पहले सुनिया सी अज वेखे है, ते जिस वेले वेख लिया ते गुरु नानक दे चरणां दा उपासक बन गया। कहिंदा मेरा मन पहले कहिंदा सी इह कोई अवतारी पुरश है, कोई रब है, कोई खुदा दा रूप है। कहिंदे ने मैनूं तेरे अंदरों अल्लाह दा नूर नजर आया, मेनू ते अल्लाह दा रूप लगा है। गुरु नानक नूं नमस्कार करके ए वापस नगर नूं चले गए, ते धन गुरु नानक पातशाह अपने घर आ गए। महते काले कालू जी नूं अपने घर बुला के राय बुलार कहन लगा, राय बुलार महता कालू जी तुसी बहुत वड्डियां भागां वाले हो, तुहाडे ते अपार कृपा होई है अकाल पुरख दी, जो तुहाडे घर नानक अवतार आया। कहिंदे ने इसे लई मेरे सारे नगर विच खुशियां हन, खेड़े हन, मंगल हन, क्योंकि गुरु नानक ने इस नगर विच आगमन लिया है। गुरु नानक इस नगर विच आए ने, ऐ लो मेरे वलो रस्त बस्त, ते अज तो बाद नानक नूं कुछ नहीं कहना, नानक नूं कुछ नहीं आना। नानक बहुत वड्डा अवतार है, पीर है, पैगंबर है, मेरा रब है। इसलिए नानक जी वास्ते जो कुछ भी चाहिदा होवे मैनू हुक्म करना, मैं देन नू तैयार हां, तुसी उहनां नू कुछ नहीं कहना। सो साध संगत गुरु नानक पातशाह दा एक उपासक नहीं, कई होए ने, पर मैं ये गल नाल जरूर कहांगा, गुरु नानक दी पहचान पैन नानकी ते राय बुलार ने नगर विचों कीती। उस गुरु के कीर्तनीय भाई मरदानी ने कीती, उस पांधे उस मुल्ला ने कीती, पंडित हरदयाल ने कीती, ते साध संगत फिर उस वैद ने कीती। जिसो धन गुरु नानक पातशाह केवल कर लम्मे पै रहिंदे सन, फिर मन अंदर ख्याल आया किते गुरु नानक नूं कोई बाहरली शिकायत ना हो गई होवे, वैद बुला लिया। जिस वेले वैद भी आया, गुरु नानक पातशाह दी उहने बांह फड़ी, वेखण लगा नवज, ते गुरु नानक कहिंदे ने वैद ए तेरी समझ नहीं आना, क्योंकि भोला वैद ना जानई करक कलेजे मा। वो अंदर दी गल वैद की जाने, नबज किथे दसे कि अंदर की है। वैद बुलाया वैद की, पकड़ टंडोले बां, भोला वैद ना जानई करक कलेजे मा। जेड़ी अंदर दी गल सी भोला वैद ना जान सकिया। सो

ਸਤਿਗੁਰੂ ਪਾਤਸ਼ਾਹ ਇਸ ਪਾਵਨ ਪਵਿੱਤਰ ਅੰਦਰ ਜੋ ਉਪਦੇਸ਼ ਦਿੰਦੇ ਨੇ ਮੈਂ ਤੁਹਾਡੀ ਝੋਲੀ ਪਾਵਾਂ। ਸਾਹਿਬ ਕਹਿੰਦੇ ਨੇ ਤਿਤ ਸਰਵੜੇ ਪਈ ਲੇ ਨਿਵਾਸਾ, ਤਿਤ ਸਰਵੜੇ, ਸਰਵੜ ਕਹਿੰਦੇ ਨੇ ਸਰੋਵਰ ਨੂੰ ਜਿਹਦੇ ਵਿੱਚ ਤੇਰਾ ਨਿਵਾਸ ਹੈ, ਜਿੱਥੇ ਤੂੰ ਰਹਿ ਰਹੇ ਹੈ। ਤਿਤ ਸਰਵੜੇ ਪਈ ਲੇ ਨਿਵਾਸਾ, ਸਾਹਿਬ ਕਹਿੰਦੇ ਨੇ ਪਾਣੀ ਪਾਵਕ ਤਿੰਨੇ ਕੀ ਆ। ਕਹਿੰਦੇ ਨੇ ਸਰੋਵਰ ਵਿੱਚ ਸਾਗਰ ਵਿੱਚ ਪਾਣੀ ਹੁੰਦਾ, ਪਰ ਇਸ ਸੰਸਾਰ ਸਾਗਰ ਵਿੱਚ ਪਾਣੀ ਨਹੀਂ ਹੈ। ਪਾਣੀ ਦੀ ਥਾਂ ਉਸ ਅਕਾਲ ਪੁਰਖ ਨੇ ਅੱਗ ਪਾਈ ਹੋਈ ਹੈ। ਪਾਣੀ ਪਾਵਕ, ਪਾਵਕ ਕਹਿੰਦੇ ਨੇ ਅੱਗ ਨੂੰ। ਤਿੰਨੇ ਕੀ ਆ, ਕੀਤਾ ਹੈ ਪਰਮਾਤਮਾ ਨੇ। ਫਿਰ ਕਹਿੰਦੇ ਨੇ ਪਾਣੀ ਦੇ ਅੰਦਰ ਚਿੱਕੜ ਵੀ ਹੁੰਦਾ। ਪੰਕਜ ਮੋਹ ਪਗ ਨਹਿ ਚਾਲੇ, ਹਮ ਦੇਖਾਂ ਤਹਿ ਡੁੱਬੀ ਅਲ। ਪਰਮਾਤਮਾ ਨੇ ਜਿੱਥੇ ਅੱਗ ਪਾਈ ਹੈ ਉੱਥੇ ਨਾਲ ਕਹਿੰਦੇ ਨੇ ਮੋਹ ਦਾ ਚਿੱਕੜ ਵੀ ਪਾ ਦਿੱਤਾ ਹੈ। ਆ ਦੇਖੋ ਸਾਰਾ ਸੰਸਾਰ ਮੋਹ ਵਿੱਚ ਹੀ ਤੇ ਫਸਿਆ। ਮਹਿਤਾ ਕਾਲੂ ਜੀ ਮੋਹ ਵਿੱਚ ਫਸੇ ਸਨ, ਜਿਨ੍ਹਾਂ ਨੇ ਗੁਰੂ ਨਾਨਕ ਦੀ ਪਹਿਚਾਣ ਨਾ ਕੀਤੀ। ਰਾਏ ਬੁਲਾਰ ਦੀਆਂ ਅੱਖਾਂ ਨੇ ਵੇਖ ਲਿਆ, ਮਹਿਤਾ ਕਾਲੂ ਨਾ ਵੇਖ ਸਕੇ। ਰਾਏ ਬੁਲਾਰ ਦੀ ਅੱਖਾਂ ਨੇ ਪਹਿਚਾਣ ਕਰ ਲਈ, ਲੇਕਿਨ ਮਾਤਾ ਪਿਤਾ ਨੂੰ ਪਹਿਚਾਣ ਨਾ ਹੋ ਸਕੀ। ਕਿਸ ਲਈ? ਕੇਵਲ ਇਸ ਲਈ ਕਹਿੰਦੇ ਨੇ ਪੰਕਜ ਮੋਹ ਪਗ ਨਹੀਂ ਚੱਲ ਰਹੇ, ਐਸਾ ਮੋਹ ਦਾ ਚਿੱਕੜ ਪਾ ਦਿੱਤਾ ਹੈ ਜਿਹਦੇ ਵਿੱਚੋਂ ਮਨੁੱਖ ਪੈਰ ਪੁੱਟਦਾ ਤੇ ਹੈ ਲੇਕਿਨ ਬਾਹਰ ਨਹੀਂ ਨਿਕਲ ਸਕਦਾ। ਪੰਕਜ ਮੋਹ ਪਗ ਨਹੀਂ ਚੱਲੇ, ਹਮ ਦੇਖਾਂ ਤਹਿ ਡੁੱਬੀ ਵਾਲੇ। ਕਹਿੰਦੇ ਨੇ ਮੈਂ ਦੇਖ ਰਿਹਾ, ਮੇਰੇ ਦੇਖਦਿਆਂ ਦੇਖਦਿਆਂ ਕਈ ਡੁੱਬ ਗਏ, ਕਈਆਂ ਡੁੱਬ ਜਾਣਾ ਤੇ ਕਈ ਡੁੱਬ ਰਹੇ। ਮਨ ਇਕ ਨਾ ਚਿਤ ਸਮੂੜ ਮਣਾ, ਹਰ ਬਿਸਰਤ ਤੇਰੇ ਗੁਣ ਗਲਿਆ। ਹੇ ਮੂੜ ਮਨ, ਜੇ ਤੂੰ ਪਰਮਾਤਮਾ ਨੂੰ ਚੇਤੇ ਨਹੀਂ ਕਰੇਗਾ ਤੇਰੇ ਇੱਕ ਇੱਕ ਕਰਕੇ ਗੁਣ ਗਲ ਜਾਣਗੇ। ਸਤਿਗੁਰ ਅੱਗੇ ਕਹਿੰਦੇ ਨੇ ਨਾ ਹੋ ਜਤੀ ਸਤੀ ਨਹੀਂ ਪੜਿਆ, ਪਰ ਗੁਰੂ ਨਾਨਕ ਨੂੰ ਪਾਂਧਾ ਵੀ ਕਹਿੰਦਾ ਹੈ ਪੜੇ ਨੇ, ਮੁੱਲਾ ਵੀ ਕਹਿੰਦਾ ਹੈ ਪੜੇ ਨੇ, ਗੁਰੂ ਨਾਨਕ ਕਹਿੰਦੇ ਨੇ ਮੈਂ ਨਹੀਂ ਪੜਿਆ। ਪਰ ਕੈਸਾ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੈਂ ਕੋਈ ਜਤ ਸਤ ਦੀ ਪੜ੍ਹਾਈ ਨਹੀਂ ਕੀਤੀ। ਮੂਰਖ ਮੁਗਧਾ ਜਨਮ ਪਿਆ, ਕਿਉਂਕਿ ਮੇਰਾ ਸਬੰਧ ਉਹਨਾਂ ਮੂੜ ਮੂਰਖਾਂ ਦੇ ਨਾਲ ਹੈ। ਹੁਣ ਸਾਧ ਸੰਗਤ ਇਹ ਗੁਰੂ ਨਾਨਕ ਉਪਦੇਸ਼ ਸਾਨੂੰ ਦੇ ਰਹੇ ਨੇ, ਕਿਉਂਕਿ ਸਾਡਾ ਸਬੰਧ ਹੀ ਉਹਨਾਂ ਮੂਰਖਾਂ ਨਾਲ ਹੈ, ਮੁਗਧਾਂ ਦੇ ਨਾਲ ਹੈ, ਜਿਨ੍ਹਾਂ ਨੂੰ ਨਾਮ ਦਾ ਪਤਾ ਹੀ ਕੋਈ ਨਹੀਂ, ਸਿਮਰਨ ਦਾ ਪਤਾ ਹੀ ਨਹੀਂ, ਬੰਦਗੀ ਕਰਨੀ ਕੀ ਹੈ। ਪਰਮਾਤਮਾ ਨੇ ਜੇ ਜੀਵਨ ਦਿੱਤਾ ਹੈ ਤੇ ਇਸ ਜੀਵਨ ਬਦਲੇ ਪਰਮਾਤਮਾ ਨੂੰ ਕੀ ਦੇਣਾ ਹੈ। ਮੂਰਖ ਮੁਗਧਾ ਜਨਮ ਪਿਆ। ਫਿਰ ਅਰਦਾਸ ਕੀ ਕਰਦੇ ਨੇ, ਪ੍ਰਣਵਤ ਨਾਨਕ ਤਿਨਕੀ ਸਰਨਾ, ਨਾਨਕ ਆਖ, ਨਾਨਕ ਕਹਿ ਰਹੇ ਨੇ, ਨਾਨਕ ਦੀ ਬੇਨਤੀ ਹੈ, ਪ੍ਰਣਵਤ ਨਾਨਕ ਤਿਨਕੀ ਸਰਨਾ ਜਿਨ ਤੂੰ ਨਾਈ ਵਿਸਰਿਆ। ਮੈਨਾਂ ਨੂੰ ਉਹਨਾਂ ਦੀ ਸਰਨ ਦੇ, ਉਹਨਾਂ ਦੀ ਸਰਨ ਵਿੱਚ ਰੱਖ ਹੇ ਪ੍ਰਮਾਤਮਾ, ਜਿਨ੍ਹਾਂ ਨੂੰ ਤੂੰ ਨਹੀਂ ਵਿਸਰਦਾ, ਜਿਨ੍ਹਾਂ ਨੂੰ ਤੂੰ ਨਹੀਂ ਭੁੱਲਦਾ, ਜਿਨ੍ਹਾਂ ਨੂੰ ਨਹੀਂ ਤੂੰ ਭੁਲਾਉਂਦਾ, ਮੈਂ ਉਹਨਾਂ ਦੀ ਸਰਨ ਵਿੱਚ ਰਹਿਣਾ ਚਾਹੁੰਦਾ। ਗੁਰੂ ਨਾਨਕ ਇਤਨੀ ਨਿਮਰਤਾ ਦੇ ਨਾਲ ਇਹ ਬੇਨਤੀ ਕਰਦੇ ਨੇ। ਸੋ ਸਾਧ ਸੰਗਤ, ਗੁਰੂ ਨਾਨਕ ਪਾਤਸ਼ਾਹ ਦੀ ਇਹ ਬਾਲਾ ਪ੍ਰੀਤਮ ਦੀ ਗਾਥਾ

0: ਲੰਬੀ ਹੈ, ਇੱਕ ਜੀਵਨ ਕਿਵੇਂ ਬਿਆਨ ਕਰ ਸਕਦਾ ਹੈ। ਪਰ ਗੁਰੂ ਨਾਨਕ ਦੀ ਬਾਲ ਲੀਲਾ ਦੀਆਂ ਕੁਝ ਚਾਕੀਆਂ ਹਨ ਜੋ ਮੈਂ ਤੁਹਾਡੇ ਸਮਕਸ਼ ਰੱਖ ਰਿਹਾ। ਉਪਰੰਤ ਕਹਿੰਦੇ ਨੇ ਪੰਡਿਤ ਹਰਦਿਆਲ ਜੀ ਨੂੰ ਬੁਲਾ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਜਨੇਊ ਪਾਉਣ ਦੀ ਵੀ ਰਸਮ ਕਰਨ ਵਾਸਤੇ ਆਖਿਆ ਗਿਆ। ਕਹਿੰਦੇ ਨੇ ਹੁਣ ਜਿਸ ਵੇਲੇ ਜਨੇਊ ਦੀ ਗੱਲ ਚੱਲੀ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਪੰਡਿਤ ਹਰਦਿਆਲ ਦੇ ਹੱਥ ਫੜ ਲਏ, ਪੰਡਿਤ ਜੀ ਇਹ ਤੁਸੀਂ ਕੀ ਕਰ ਰਹੇ ਹੋ? ਕਹਿਣ ਲੱਗੇ ਮੈਂ ਤੈਨੂੰ ਜਨੇਊ ਪਾ ਰਿਹਾ, ਕਿਉਂਕਿ ਹਿੰਦੂ ਕੇ ਘਰ ਹਿੰਦੂ ਆਵੇ, ਸੂਤ ਜਨੇਊ ਪੜ ਗੱਲ ਪਾਵੇ। ਹਿੰਦੂ ਰੀਤੀ ਅਨੁਸਾਰ ਆਪ ਨੂੰ ਜਨੇਊ ਪਹਿਨਾਇਆ ਜਾਣਾ, ਕਿਉਂਕਿ ਹਿੰਦੂ ਦੇ ਘਰ ਜਦੋਂ ਹਿੰਦੂ ਕੋਈ ਬਾਲਕ ਪੈਦਾ ਹੁੰਦਾ ਉਹਦੇ ਗੱਲ ਅੰਦਰ ਸੀ ਇਹ ਮੰਤਰ ਪੜ ਕੇ ਜਨੇਊ ਪਾਨੇ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ ਜਨੇਊ ਮੈਂ ਪਾ ਲੈਣਾ, ਪਰ ਪਹਿਲੇ ਮੇਰੀ ਇੱਕ ਗੱਲ ਦਾ ਜਵਾਬ ਦਿਓ। ਇਹ ਜਿਹੜਾ ਜਨੇਊ ਤੁਸੀਂ ਮੈਨੂੰ ਪਾਉਣ ਲੱਗੇ ਹੋ, ਇਹ ਜਨੇਊ ਕਾਹਦਾ ਬਣਿਆ? ਕਹਿੰਦੇ ਨੇ ਕਪਾਹ ਸੂਤਰ ਦਾ, ਸੂਤਰ ਦਾ ਜਨੇਊ ਤੇਰੇ ਗੱਲ ਵਿੱਚ ਪਾਉਣ ਲੱਗੇ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮੈਂ ਜਿਹੜਾ ਜਨੇਊ ਚਾਹੁੰਦਾ ਤੁਹਾਡੇ ਕੋਲ ਹੈ? ਪਾਤਸ਼ਾਹ ਤੁਸੀਂ ਕੈਸਾ ਜਨੇਊ ਚਾਹੁੰਦੇ ਹੋ, ਤੁਸੀਂ ਦੱਸੋ। ਸਤਿਗੁਰ ਕਹਿਣ ਲੱਗੇ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤਵਟ, ਇਹ ਜਨੇਊ ਜੀ ਕਾ ਹੈ ਤਪਾਂ ਦੇ ਘਟ। ਮੈਂ ਚਾਹੁੰਦਾ ਜਿਹੜਾ ਮੈਨੂੰ ਜਨੇਊ ਪਾਉਣ ਲੱਗੇ ਹੋ, ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤਰ ਹੋਵੇ, ਜਤ ਦੀਆਂ ਗੰਢਾਂ ਹੋਣ, ਸੱਤ ਦੇ ਵੱਟ ਹੋਣ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘਟ। ਐਸਾ ਜਨੇਊ ਹੈ ਤੇ ਮੇਰੇ ਗੱਲ ਵਿੱਚ ਪਾ ਦੇ। ਪੰਡਿਤ ਜੀ ਜਿਸ ਧਰਮ ਅੰਦਰ ਦਇਆ ਨਹੀਂ ਮੈਨੂੰ ਉਹ ਧਰਮ ਨਹੀਂ ਚਾਹੀਦਾ। ਮੈਂ ਕੱਲ ਜ਼ਿਕਰ ਕਰ ਰਿਹਾ ਸਾਂ ਨਾ ਕਿ ਕਲਗੀਧਰ ਪਾਤਸ਼ਾਹ ਨੇ ਜਦੋਂ ਪੰਥ ਦੀ ਸਾਜਨਾ ਕੀਤੀ ਪਹਿਲਾ ਪਿਆਰਾ ਦਇਆ ਰਾਮ ਆਇਆ ਤੇ ਗੁਰੂ ਗੋਬਿੰਦ ਸਿੰਘ ਜੀ ਖੁਸ਼ ਕਿਉਂ ਹੋਏ? ਕਿਉਂਕਿ ਪੰਥ ਅੰਦਰ ਸਭ ਤੋਂ ਪਹਿਲੇ ਦਇਆ ਆਈ ਹੈ ਤੇ ਦਇਆ ਕਿਉਂ ਮੰਗੀ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੈਂ ਧਰਮ ਵੀ ਉਹ ਅਪਣਾਉਣਾ ਚਾਹੁੰਦਾ ਜਿਹਦੇ ਵਿੱਚ ਦਇਆ ਹੈ ਤੇ ਜਿੱਥੇ ਦਇਆ ਨਹੀਂ ਉਹ ਮੈਨੂੰ ਧਰਮ ਨਹੀਂ ਚਾਹੀਦਾ। ਇੱਥੇ ਇੱਕ ਗੱਲ ਹੋਰ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਨਾਨਕ ਹਿੰਦੂ ਨਹੀਂ ਸਨ। ਜੇ ਹਿੰਦੂ ਹੁੰਦੇ ਤੇ ਜਨੇਊ ਪਾਉਂਦੇ, ਕਿਉਂਕਿ ਮੇਰੇ ਕਈ ਵੀਰ ਕਹਿ ਵੀ ਦਿੰਦੇ ਨੇ ਜੀ ਸਾਡੀਆਂ ਨੌ ਪਾਤਸ਼ਾਹਾਂ ਤੇ ਹਿੰਦੂ ਹੀ ਸਨ, ਦਸਵੀਂ ਸਿੱਖ ਹੋਈ ਹੈ। ਹੈਰਾਨਗੀ ਹੈ ਮੈਨੂੰ ਉਹਨਾਂ ਪ੍ਰਚਾਰਕਾਂ ਤੇ ਜਿਨ੍ਹਾਂ ਨੇ ਇਹ ਗੱਲ ਕਹਿ ਦਿੱਤੀ। ਉਹ ਭਾਈ ਪ੍ਰਤੱਖ ਪ੍ਰਮਾਣ ਮਿਲ ਰਿਹਾ, ਇਤਿਹਾਸ ਮਿਲ ਰਿਹਾ, ਜੇ ਗੁਰੂ ਨਾਨਕ ਹਿੰਦੂ ਹੁੰਦੇ ਤੇ ਜਨੇਊ ਨਾ ਪਾਉਂਦੇ। ਗੁਰੂ ਨਾਨਕ ਨੇ ਆਖਿਆ ਨਹੀਂ ਮੈਂ ਹਿੰਦੂ ਨਹੀਂ ਹਾਂ। ਉਹ ਤੇ ਇਹ ਕਹਿੰਦੇ ਨੇ ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਿਰ ਛਾਵਾ ਤੇਰੇ, ਤੁਝ ਬਿਨ ਔਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਸਾਨੂੰ ਕੁਝ ਬਾਣੀ ਦੀ ਵਿਚਾਰ ਵੀ ਕਰਨੀ ਚਾਹੀਦੀ ਹੈ। ਸੋ ਗੁਰੂ ਨਾਨਕ ਨੇ ਇੱਥੇ ਪ੍ਰਤੱਖ ਪ੍ਰਮਾਣ ਦੇ ਦਿੱਤਾ ਕਿ ਮੈਂ ਜਨੇਊ ਨਹੀਂ ਪਾਇਆ, ਇਸ ਲਈ ਮੈਂ ਹਿੰਦੂ ਨਹੀਂ ਹਾਂ। ਨੌ ਪਾਤਸ਼ਾਹਾਂ ਤੱਕ ਜੀ ਹਿੰਦੂ ਸਨ, ਦਸਵੀਂ ਸਿੱਖ ਹੋਈ ਨਹੀਂ। ਆਪਾਂ ਇਸ ਤੇ ਕੱਲ ਵਿਚਾਰ ਕਰਾਂਗੇ ਸਵੇਰ ਦੇ ਦੀਵਾਨ ਅੰਦਰ। ਕੇਵਲ ਗੁਰੂ ਨਾਨਕ ਪਾਤਸ਼ਾਹ ਦੀ ਬਾਲ ਲੀਲਾ ਮੈਂ ਤੁਹਾਡੇ ਸਮਕਸ਼ ਰੱਖ ਰਿਹਾ। ਗੁਰੂ ਨਾਨਕ ਦੀ ਇਹ ਗੱਲ ਸੁਣ ਕੇ ਪੰਡਿਤ ਹਰਦਿਆਲ ਦੀ ਚਰਨਾਂ ਤੇ ਟਹਿ ਪਏ, ਐਸਾ ਮੇਰੇ ਕੋਲ ਜਨੇਊ ਨਹੀਂ ਹੈ। ਫਿਰ ਕਹਿੰਦੇ ਨੇ ਪੰਡਿਤ ਜੀ ਤੁਸੀਂ ਵੇਖੋ, ਖੱਤਰੀ ਬ੍ਰਾਹਮਣ ਸੂਦ ਵੈਸ, ਇਹ ਚਾਰ ਤੁਸੀਂ ਧਰਮ ਮੰਨਦੇ ਹੋ ਤੇ ਤੁਸੀਂ ਜਦੋਂ ਜਨੇਊ ਮੈਨੂੰ ਪਾ ਰਹੇ ਹੋ, ਮੈਨੂੰ ਜਨੇਊ ਹੋਰ, ਖੱਤਰੀ ਨੂੰ ਜਨੇਊ ਹੋਰ, ਬ੍ਰਾਹਮਣ ਨੂੰ ਹੋਰ, ਸੂਦਰ ਨੂੰ ਹੋਰ ਤੇ ਵੈਸ ਨੂੰ ਕੋਈ ਜਨੇਊ ਨਹੀਂ। ਜਦ ਜਨੇਊ ਦੀ ਮਰਿਆਦਾ ਹੀ ਇੱਕ ਨਹੀਂ ਹੈ ਤੇ ਇਹ ਮੈਂ ਧਰਮ ਕਿਵੇਂ ਅਪਣਾ ਲਵਾਂ? ਇੱਥੇ ਮਰਿਆਦਾ ਹੀ ਇੱਕ ਨਹੀਂ ਹੈ ਤੇ ਇਹਨਾਂ ਦੇ ਜਨੇਊ ਪਾਉਣ ਦੀ ਰੁੱਤ ਵੀ ਵੰਡੀ ਹੈ, ਕਿਸੇ ਨੂੰ ਸਰਦੀ ਚ, ਕਿਸੇ ਨੂੰ ਗਰਮੀ ਚ, ਕਿਸੇ ਨੂੰ ਪਤਝੜ ਦੀ ਬਹਾਰ ਵਿੱਚ ਹੈ। ਕਿਤਨੀ ਅਲੱਗ ਅਲੱਗ ਬਾਤ ਹੈ। ਇਸ ਲਈ ਜਿਸ ਧਰਮ ਦੀ ਐਸੀ ਗੱਲ ਹੈ ਮੈਂ ਨਹੀਂ ਜਨੇਊ ਪਾਉਣਾ। ਇਸ ਲਈ ਸਾਧ ਸੰਗਤ ਇਹ ਵੇਖੋ ਗੁਰੂ ਘਰ ਦਾ ਇਤਿਹਾਸ ਕੈਸਾ। ਗੁਰੂ ਨਾਨਕ ਜਨੇਊ ਪਾਉਂਦੇ ਨਹੀਂ ਤੇ ਗੁਰੂ ਤੇਗ ਬਹਾਦਰ ਜੀ ਨੇ ਉਲਾਨ ਨਹੀਂ ਦਿੰਦੇ। ਕੈਸੀ ਬਾਤ ਹੈ, ਕੈਸਾ ਇਤਿਹਾਸ ਹੈ।
1: ਗੁਰੂ ਨਾਨਕ ਜਨੇਊ ਪਾਉਂਦੇ ਨਹੀਂ, ਕਹਿਣਗੇ ਜ਼ਬਰਦਸਤੀ ਜਨੇਊ ਨਹੀਂ ਪਾਉਣਾ, ਤੇ ਗੁਰੂ ਤੇਗ ਬਹਾਦਰ ਕਹਿੰਦੇ ਨੇ ਮੈਂ ਜ਼ਬਰਦਸਤੀ ਜਨੇਊ ਲਾਹ ਨਹੀਂ ਦੇਣਾ। ਇਹ ਵਿਚਾਰ ਆਪਾਂ ਅਕਸ਼ੇਰ ਦੇ ਦੀਵਾਨ ਵਿੱਚ ਕਰਨੀ ਹੈ, ਕਿਉਂਕਿ ਜੋ ਗੁਰੂ ਨਾਨਕ ਦਾ ਇਤਿਹਾਸ ਹੈ ਉਸ ਨੂੰ ਅਸੀਂ ਪੂਰਨ ਤੌਰ ਤੇ ਵਾਚਣਾ, ਦੇਖਣਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੈਸੇ ਕੈਸੇ ਉਪਦੇਸ਼ ਸਾਡੇ ਲਈ ਦਿੱਤੇ ਨੇ। ਫਿਰ ਗੁਰੂ ਨਾਨਕ ਪਾਤਸ਼ਾਹ ਨੇ ਖਰਾ ਸੱਚਾ ਸੌਦਾ ਵੀ ਕੀਤਾ, ਤੇ ਸੌਦੇ ਅੰਦਰ ਤੁਸੀਂ ਵੇਖੋ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਬਾਲਿਆ ਇਹ ਜਿਹੜੇ ਸਾਧ ਬੈਠੇ ਨੇ ਨਾ ਇਹਨਾਂ ਨੂੰ ਭੋਜਨ ਸਿਖਾ, ਇਦੂ ਖਰਾ ਸੌਦਾ ਹੋਰ ਕੋਈ ਨਹੀਂ ਹੋ ਸਕਦਾ। ਕਹਿਣ ਲੱਗੇ ਮਹਾਰਾਜ ਜੀ ਰਕਮ ਤੁਹਾਡੇ ਪਿਤਾ ਨੇ ਮੈਨੂੰ ਫੜਾਈ ਹੈ ਤੇ ਉਹਨਾਂ ਨੇ ਮੈਨੂੰ ਪੁੱਛਣਾ ਕਿ ਕਿੱਥੇ ਗਵਾਇਆ, ਮੈਂ ਕੀ ਜਵਾਬ ਦਿਆਂਗਾ। ਕਹਿਣ ਲੱਗੇ ਅੱਗੇ ਆਪੇ ਜੋ ਹੋਏਗਾ ਵੇਖੀ ਜਾਏਗੀ, ਜੋ ਤੈਨੂੰ ਮੈਂ ਕਹਿੰਦਾ ਪਹਿਲੇ ਉਹ ਸੁਣ। ਸਾਧ ਸੰਗਤ ਗੁਰੂ ਨਾਨਕ ਪਾਤਸ਼ਾਹ ਨੇ ਖਰਾ ਸੌਦਾ ਇਹ ਸਮਝਿਆ, ਸੱਚਾ ਸੌਦਾ ਇਹ ਕੀਤਾ, ਲੰਗਰ ਚਲਾਇਆ, ਲੰਗਰ ਦੀ ਮਰਿਆਦਾ ਨੂੰ ਕਾਇਮ ਕੀਤਾ, ਲੰਗਰ ਬਣਾ ਦਿੱਤਾ। ਹੁਣ ਜਿਸ ਵੇਲੇ ਲੰਗਰ ਬਣਾਇਆ ਹੈ ਨਾ, ਤੇ ਕਹਿੰਦੇ ਨੇ ਜਿਸ ਵੇਲੇ ਵਾਪਸ ਤਲਵੰਡੀ ਆਏ ਨਾ, ਬਾਲੇ ਨੂੰ ਭੇਜ ਦਿੱਤਾ, ਆਪ ਬਾਲੇ ਦੇ ਖੂਹ ਤੇ ਬਹਿ ਗਏ, ਖੂਹ ਤੇ ਬਹਿ ਗਏ ਤੇ ਸਿਮਰਨ ਵਿੱਚ ਲੱਗਦਾ ਹੈ। ਜਿਸ ਵੇਲੇ ਬਾਲਾ ਘਰ ਗਿਆ ਤੇ ਪਤਾ ਲੱਗਾ ਕਾਲੂ ਜੀ ਨੂੰ ਬਾਲਾ ਆਪ ਆ ਗਿਆ, ਗੁਰੂ ਨਾਨਕ ਨਹੀਂ ਆਏ, ਜਾ ਕੇ ਪੁੱਛ ਕੀਤੀ, ਉਹ ਭਾਈ ਤੇਰਾ ਫਰਜ਼ ਬਣਦਾ ਸੀ ਪਹਿਲੇ ਮੇਰੇ ਕੋਲ ਆ ਕੇ ਮੈਨੂੰ ਦੱਸ ਦੱਸ ਸੌਦੇ ਦਾ ਕੀ ਕੀਤਾ ਜੇ, ਉਸ ਰਕਮ ਦਾ ਪੈਸਿਆਂ ਦਾ ਕੀ ਕੀਤਾ ਜੇ। ਕਹਿਣ ਲੱਗੇ ਮਹਾਰਾਜ ਮੈਨੂੰ ਨਾ ਪੁੱਛੋ, ਗੁਰੂ ਨਾਨਕ ਨੂੰ ਪੁੱਛੋ। ਕਿੱਥੇ ਨੇ? ਕਹਿੰਦੇ ਨੇ ਖੂਹ ਤੇ ਬੈਠੇ ਨੇ। ਹੁਣ ਜਿਸ ਵੇਲੇ ਖੂਹ ਦੀ ਗੱਲ ਸੁਣੀ ਤੇ ਪੈ ਗਈ ਕੰਨੀ ਭੈਣ ਨਾਨਕੀ ਦੇ। ਜਿਸ ਵੇਲੇ ਭੈਣ ਨਾਨਕੀ ਨੇ ਸੁਣਿਆ ਕਿ ਪਿਤਾ ਅੱਜ ਬਹੁਤ ਗੁੱਸੇ ਵਿੱਚ ਨੇ, ਇਧਰੋਂ ਕਾਲੂ ਜੀ ਤੁਰ ਪਏ, ਉਧਰੋਂ ਭੈਣ ਨਾਨਕੀ ਤੁਰ ਪਈ, ਕਹਿੰਦੇ ਨੇ ਉਧਰੋਂ ਪਤਾ ਲੱਗ ਗਿਆ ਰਾਏ ਬੁਲਾਰ ਨੂੰ, ਰਾਏ ਬੁਲਾਰ ਵੀ ਤੁਰ ਪਿਆ। ਪਰ ਸਾਧ ਸੰਗਤ ਗੁਰੂ ਨਾਨਕ ਪਾਤਸ਼ਾਹ ਜਿਸ ਵੇਲੇ ਆਪਣੇ ਪਿਤਾ ਨੂੰ ਆਉਂਦਿਆਂ ਤੱਕਿਆ, ਉੱਠ ਕੇ ਖੜੇ ਹੋ ਗਏ, ਸਤਿਕਾਰ ਪੂਰਨ ਕਰਦੇ ਸਨ, ਉੱਠ ਕੇ ਖੜੇ ਹੋ ਗਏ। ਖੜੇ ਹੋ ਕੇ ਮਹਿਤਾ ਕਾਲੂ ਜੀ ਨੇ ਆਉਂਦੇ ਗੁੱਸੇ ਵਿੱਚ ਪੁੱਛ ਕੀਤੀ, ਨਾਨਕ 20 ਰੁਪਏ ਕਿੱਥੇ ਨੇ? ਤੈਨੂੰ ਖਰਾ ਸੌਦਾ ਕਰਨ ਭੇਜਿਆ ਸੀ। ਕਹਿਣ ਲੱਗੇ ਮਹਾਰਾਜ ਘਰ ਆਇਆ, ਕੀ ਕੀਤਾ ਜੀ? ਕਹਿਣ ਲੱਗੇ ਭੁੱਖੀ ਸਾਧ ਮੰਡਲੀ ਨੂੰ ਭੋਜਨ ਛਕਾ ਆਇਆ, ਲੰਗਰ ਚਲਾਇਆ ਸੀ, ਵਸਤਰ ਦਿੱਤੇ ਨੇ, ਕਈ ਕੁਝ ਵੰਡਿਆ ਹੈ। ਕਹਿਣ ਲੱਗੇ ਮੇਰੇ 20 ਰੁਪਏ ਤੇ ਰੋੜ ਆਇਆ, ਕਿਤੇ ਆਪ ਕਮਾਏ ਹੁੰਦੇ ਤੇ ਤੈਨੂੰ ਪਤਾ ਹੁੰਦਾ ਮੇਰੀ ਕਮਾਈ ਰੋੜਨ ਵਾਸਤੇ ਆਇਆ। ਕਹਿੰਦੇ ਨੇ ਇੰਨੇ ਗੁੱਸੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਮੂੰਹ ਤੇ ਚੰਡ ਕੱਢ ਮਾਰੀ। ਜਿਸ ਵੇਲੇ ਚੰਡ ਵੱਜੀ, ਭੈਣ ਨਾਨਕੀ ਦੀ ਅੱਖਾਂ ਵਿੱਚ ਹੰਝੂ ਆ ਗਏ ਕਿ ਮੇਰੇ ਵੀਰ ਨੂੰ ਇਤਨੇ ਕ੍ਰੋਧ ਵਿੱਚ, ਗੁੱਸੇ ਵਿੱਚ ਨਾਨਕ ਨੂੰ ਚੰਡ ਮਾਰੀ ਹੈ। ਰਾਏ ਬੁਲਾਰ ਦੇ ਆਉਂਦਿਆਂ ਤੱਕ ਇਹ ਪਾਣਾ ਵਰਤ ਚੁੱਕਾ ਸੀ। ਜਿਸ ਵੇਲੇ ਰਾਏ ਬੁਲਾਰ ਨੂੰ ਪਤਾ ਲੱਗਾ ਤੇ ਰਾਏ ਬੁਲਾਰ ਕਹਿਣ ਲੱਗਾ, ਕਾਲੂ ਨਾਨਕ ਨੂੰ ਨਾ ਮਾਰੀ, ਮੈਂ ਤੈਨੂੰ ਕਹਿ ਸਕਦਾ, ਕਾਲੂ ਨਾਨਕ ਨੂੰ ਨਾ ਮਾਰੀ, ਮੈਂ ਨਹੀਂ ਉਹ ਸਹਿ ਸਕਦਾ, ਤੂੰ ਮੇਰਾ ਪਟਵਾਰੀ, ਮੈਂ ਤੈਨੂੰ ਕਹਿ ਸਕਦਾ, ਮੈਂ ਤੈਨੂੰ ਤੇ ਕਹਿ ਸਕਣਾ, ਨਾਨਕ ਨੂੰ ਨਾ ਮਾਰੀ, 20 ਰੁਪਏ ਪਿੱਛੇ ਤੂੰ ਨਾਨਕ ਨੂੰ ਚੰਡ ਮਾਰੀ ਹੈ, ਨਾਨਕ ਜੀ ਤੋਂ ਮੈਂ ਆਪਣੀ ਜਿੰਦ ਵਾਰਦੇ ਹਾਂ, ਧਨ ਦੌਲਤ ਕੀ ਹੈ ਮੇਰੇ ਕੋਲ ਲੈ ਲੈ, ਪਰ ਇਹਨਾਂ ਨੂੰ ਕੁਝ ਨਾ ਕਹਿ। ਗੁਰੂ ਨਾਨਕ ਪਾਤਸ਼ਾਹ ਨੂੰ ਰਾਏ ਬੁਲਾਰ ਨੇ ਬੇਨਤੀ ਕੀਤੀ, ਨਾਨਕ ਜੀ ਅੱਜ ਤੋਂ ਬਾਅਦ ਤੁਹਾਨੂੰ ਕੁਝ ਚਾਹੀਦਾ ਹੋਵੇ ਮੇਰੇ ਕੋਲ ਮੰਗਵਾਇਆ ਕਰੋ, ਇਹਨਾਂ ਕੋਲੋਂ ਕੁਝ ਨਾ ਮੰਗਿਆ ਕਰੋ, ਬਸ ਇੰਨਾ ਕਰਿਆ ਕਰੋ। ਸਾਧ ਸੰਗਤ, ਬਾਬਰ ਕਾ ਦਾਮ ਚਲਤਾ ਥਾ ਨਾਨਕ ਕੀ ਠੀਕਰੀ। ਬਾਬਰ ਦਾ ਦਾਮ ਕਹਿੰਦੇ ਨੇ ਪੈਸਾ ਚੱਲਦਾ ਸੀ, ਪਰ ਗੁਰੂ ਨਾਨਕ ਦੀ ਠੀਕਰੀ ਕੀ ਕਹਿੰਦਾ ਹੈ? ਰਾਏ ਬੁਰਾਰ ਦਰ ਪੇ ਜੋ ਸਵਾਲੀ ਆਏ ਇਧਰ ਭੇਜ ਦੀਜੀਏ, ਠੀਕਰੀ ਪੇ ਆਪਣਾ ਨਾਮ ਕੀਜੀਏ। ਇੱਕ ਵਾਰੀ ਇੱਕ ਠੀਕਰੀ ਤੇ ਨਾਨਕ ਨਾਂ ਲਿਖ ਕੇ ਭੇਜੋ, ਜਿਹੜਾ ਫਕੀਰ ਜੋ ਮੰਗਣ ਆਵੇਗਾ ਮੈਂ ਉਹੀ ਦੇ ਦਿਆਂਗਾ। ਸੋ ਸਾਧ ਸੰਗਤ, ਗੁਰੂ ਨਾਨਕ ਨੇ ਆਪਣੇ ਇਸ ਸੁੰਦਰ ਨਰਾਨੀ ਚਿਹਰੇ ਦੀ ਚੰਡ ਖਾਧੀ ਹੈ, ਪਰ ਲੰਗਰ ਜ਼ਰੂਰ ਚਲਾਇਆ ਹੈ। ਉਹ 20 ਰੁਪਏ ਦਾ ਚੱਲਿਆ ਲੰਗਰ ਮੈਂ ਸਮਝਣਾ ਅੱਜ ਤੱਕ ਨਹੀਂ ਮੁੱਕਿਆ, ਅੱਜ ਤੱਕ ਨਹੀਂ ਅਖੋਟ ਆਇਆ। ਅੱਜ ਤੁਸੀਂ ਦੇਖੋ ਹਰ ਗੁਰਦੁਆਰੇ ਅੰਦਰ ਲੰਗਰ ਜ਼ਰੂਰ ਹੋਵੇਗਾ, ਕਿਸੇ ਧਰਮ ਅਸਥਾਨ ਤੇ ਚਲੇ ਜਾਓ ਤੁਹਾਨੂੰ ਲੰਗਰ ਨਹੀਂ ਮਿਲਦਾ, ਪਰ ਗੁਰੂ ਨਾਨਕ ਦੇ ਦਰ ਘਰ ਚ ਲੰਗਰ ਜ਼ਰੂਰ ਮਿਲਦਾ ਹੈ। ਇਹ ਮਰਿਆਦਾ ਗੁਰੂ ਨਾਨਕ ਨੇ ਚਲਾਈ ਹੈ। ਸੋ ਗੁਰੂ ਨਾਨਕ ਤੇ ਹਰ ਕਦਮ ਤੇ ਸਾਨੂੰ ਸਮਝਾਉਂਦੇ ਨੇ, ਹਰ ਕਦਮ ਤੇ ਕੋਈ ਨਾ ਕੋਈ ਇਸ਼ਾਰਾ ਦਿੰਦੇ ਨੇ। ਇਹ ਤੇ ਸਾਡਾ ਮੂਰਖ ਮੂੜ ਜਿਹਾ ਮਨ ਹੈ ਜਿਹੜਾ ਸਮਝਦਾ ਨਹੀਂ, ਜਿਹੜਾ ਜਾਣਦਾ ਨਹੀਂ। ਸੋ ਸਾਧ ਸੰਗਤ ਸਮਾਂ ਪਾ ਕੇ ਕਹਿੰਦੇ ਨੇ ਰਾਏ ਬੁਲਾਰ ਦੀ ਮਰਜ਼ੀ ਦੇ ਨਾਲ ਫਿਰ ਭੈਣ ਨਾਨਕੀ ਦੀ ਸ਼ਾਦੀ ਹੋ ਗਈ, ਤੇ ਸ਼ਾਦੀ ਵੀ ਹੋਈ ਸੁਲਤਾਨਪੁਰ ਲੋਧੀ ਜੈ ਰਾਮ ਜੀ ਨਾਲ।
2: ਜਿਸ ਵੇਲੇ ਜੈ ਰਾਮ ਜੀ ਦੇ ਨਾਲ ਸ਼ਾਦੀ ਹੋ ਗਈ ਤੇ ਸਾਧ ਸੰਗਤ ਸ਼ਾਦੀ ਦੇ ਕੁਛ ਦਿਨਾਂ ਬਾਅਦ ਮਹਿਤਾ ਕਾਲੂ ਜੀ ਕਹਿਣ ਲੱਗੇ, ਨਾਨਕ ਤੁਸੀਂ ਨਾਨਕੀ ਦੇ ਭਰਾ ਹੋ ਤੇ ਮਰਿਆਦਾ ਇਹੀ ਬਣਦੀ ਹੈ ਤੁਸੀਂ ਨਾਨਕੀ ਜੀ ਨੂੰ ਲੈ ਕੇ ਆਓ। ਤੇ ਹੁਣ ਨਾਨਕ ਜੀ ਚੁੱਪ ਨੇ, ਜਵਾਬ ਨਹੀਂ ਦਿੰਦੇ, ਪਿਤਾ ਸਾਹਮਣੇ ਬੋਲਦੇ ਨਹੀਂ, ਕੁਝ ਨਹੀਂ ਆਖਦੇ, ਖਾਮੋਸ਼ ਹੋ ਗਏ। ਜਿਸ ਵੇਲੇ ਅੱਜ ਹਾਂ ਨਾ ਦਾ ਜਵਾਬ ਨਾ ਮਿਲਿਆ, ਮਹਿਤਾ ਕਾਲੂ ਜੀ ਰਾਏ ਬੁਲਾਰ ਪਾਸ ਚਲੇ ਗਏ, ਜਾ ਕੇ ਕਹਿਣ ਲੱਗੇ, ਰਾਏ ਬੁਲਾਰ ਜੀ ਦੇਖੋ ਇੱਕੋ ਇੱਕ ਭੈਣ ਹੈ ਤੇ ਇੱਕੋ ਇੱਕ ਭਰਾ ਹੈ, ਜੇ ਭੈਣ ਨੂੰ ਭਰਾ ਨਹੀਂ ਲੈਣ ਜਾਏਗਾ ਤੇ ਹੋਰ ਕੌਣ ਜਾਏਗਾ? ਨਾਨਕ ਜੀ ਮੇਰਾ ਕਿਹਾ ਤੇ ਮੰਨਦੇ ਨਹੀਂ, ਤੁਸੀਂ ਬੇਨਤੀ ਕਰੋ, ਤੁਹਾਡਾ ਕਿਹਾ ਨਹੀਂ ਮੋੜਨਗੇ। ਕਹਿਣ ਲੱਗੇ ਤੁਸੀਂ ਮੇਰੇ ਕੋਲ ਭੇਜ ਦਿਓ, ਮੈਂ ਉਹਨਾਂ ਨੂੰ ਕਹਿ ਦਿਆਂਗਾ। ਜਿਸ ਵੇਲੇ ਨਾਨਕ ਜੀ ਰਾਏ ਬੁਲਾਰ ਜੀ ਪਾਸ ਪਹੁੰਚੇ, ਹੱਥ ਬਣ ਕੇ ਬੇਨਤੀ ਕੀਤੀ, ਨਾਨਕ ਜੀ ਮੇਰੇ ਵਰੀ ਅੱਲਾ ਆਪ ਦੇ ਪਿਤਾ ਆਏ ਸਨ, ਉਹਨਾਂ ਨੇ ਬੇਨਤੀ ਕੀਤੀ ਹੈ ਤੇ ਮੇਰੀ ਵੀ ਬੇਨਤੀ ਹੈ, ਤੁਹਾਡਾ ਫਰਜ਼ ਬਣਦਾ ਤੁਸੀਂ ਜਾ ਕੇ ਭੈਣ ਨਾਨਕੀ ਨੂੰ ਲੈ ਕੇ ਆਓ। ਤੇ ਕਹਿੰਦੇ ਨੇ ਇੰਨੀ ਗੱਲ ਰਾਏ ਬੁਲਾਰ ਨੇ ਕਹੀ, ਗੁਰੂ ਨਾਨਕ ਪਾਤਸ਼ਾਹ ਨੇ ਮੰਨ ਲਈ। ਜਿਸ ਵੇਲੇ ਵਾਪਸ ਘਰ ਆਏ, ਮਾਤਾ ਤ੍ਰਿਪਤਾ ਜੀ ਨੇ ਕੁਝ ਮਠਿਆਈ, ਕੁਝ ਬਸਤਰ, ਕੁਝ ਸਮਾਨ ਦਿੱਤਾ ਕਿ ਇਹ ਉਹਨਾਂ ਨੂੰ ਦੇ ਕੇ ਤੇ ਨਾਨਕੀ ਨੂੰ ਲੈ ਆਓ। ਤੇ ਕਹਿੰਦੇ ਨੇ ਨਾਲ ਬਾਲੇ ਨੂੰ ਵੀ ਤਿਆਰ ਕਰ ਦਿੱਤਾ, ਬਾਲਿਆ ਤੂੰ ਵੀ ਜਾ। ਤੇ ਜਿਸ ਵੇਲੇ ਸਾਧ ਸੰਗਤ ਧੰਨ ਗੁਰੂ ਨਾਨਕ ਪਾਤਸ਼ਾਹ ਅੱਜ ਤਲਵੰਡੀ ਤੋਂ ਚੱਲੇ ਸੁਲਤਾਨਪੁਰ ਪਹੁੰਚੇ, ਤੇ ਸਾਧ ਸੰਗਤ ਵੇਖ ਹੁਣ ਭੈਣ ਦਾ ਪਿਆਰ, ਜਨਮ ਸਾਖੀ ਵਿੱਚ ਐਸਾ ਜ਼ਿਕਰ ਆਉਂਦਾ ਹੈ ਕਿ ਭੈਣ ਨਾਨਕੀ ਚਾਈ ਚਾਈ ਦੌੜੀ ਆਈ, ਇੰਨੇ ਪਿਆਰ ਨਾਲ ਦੌੜ ਕੇ ਆਈ ਤੇ ਹੁਣ ਕੀਤਾ ਕੀ, ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ ਭੈਣ ਨਾਨਕੀ ਨੇ। ਜਿਸ ਵੇਲੇ ਮੱਥਾ ਟੇਕਿਆ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭੈਣ ਜੀ ਇਹ ਕੀ ਕਰ ਰਹੇ ਹੋ? ਤੁਹਾਨੂੰ ਮੱਥਾ ਟੇਕਣਾ ਮੇਰਾ ਹੱਕ ਬਣਦਾ ਹੈ, ਮੇਰਾ ਫਰਜ਼ ਬਣਦਾ, ਤੁਸੀਂ ਵੱਡੇ ਹੋ। ਤੇ ਭੈਣ ਨਾਨਕੀ ਕਹਿਣ ਲੱਗੀ, ਨਾ ਵੀਰਾ, ਮੈਂ ਤੇ ਤੈਨੂੰ ਵੀਰ ਵੀ ਨਹੀਂ ਸਮਝਿਆ, ਮੈਂ ਤੇ ਤੈਨੂੰ ਆਪਣਾ ਰੱਬ ਮੰਨਣੀ ਆ, ਮੈਂ ਤੈਨੂੰ ਆਪਣਾ ਪੀਰ ਮੰਨਣੀ ਆ, ਮੈਂ ਤੈਨੂੰ ਆਪਣਾ ਪ੍ਰਮਾਤਮਾ ਕਰਕੇ ਜਾਣਨੀ ਆ, ਤੇ ਮੇਰੀ ਬੇਨਤੀ ਹੈ ਤੁਸੀਂ ਮੇਰੇ ਤੇ ਕਿਰਪਾ ਕਰੋ, ਮੈਂ ਤੁਹਾਨੂੰ ਆਪਣਾ ਪੀਰ ਮੰਨ ਕੇ ਹੀ ਪੂਜਦੀ ਰਵਾਂ। ਸਾਧ ਸੰਗਤ ਇਤਿਹਾਸ ਪੜੋ, ਭੈਣ ਨਾਨਕੀ ਦੀ ਇਤਨੀ ਵੱਡੀ ਕੁਰਬਾਨੀ, ਸਾਰੇ ਸੰਸਾਰ ਨੇ ਗੁਰੂ ਨਾਨਕ ਕੋਲੋਂ ਹਰ ਦਾਤ ਮੰਗੀ ਹੈ, ਲੇਕਿਨ ਭੈਣ ਨਾਨਕੀ ਨੇ ਕਦੀ ਮੰਗ ਨਹੀਂ ਕੀਤੀ, ਕਦੀ ਕੁਝ ਨਹੀਂ ਆਖਿਆ ਕਿ ਵੀਰਾ ਮੈਨੂੰ ਕੁਝ ਚਾਹੀਦਾ, ਮੇਰੇ ਘਰ ਔਲਾਦ ਨਹੀਂ, ਮੇਰੇ ਘਰ ਔਲਾਦ ਹੋ ਜਾਏ, ਨਹੀਂ। ਭੈਣ ਨਾਨਕੀ ਨੇ ਗੁਰੂ ਨਾਨਕ ਕੋਲੋਂ ਬਿਲਕੁਲ ਨਹੀਂ ਮੰਗਿਆ, ਜਦੋਂ ਮੰਗਿਆ ਇਹੀ ਮੰਗਿਆ, ਹੇ ਮੇਰੇ ਵੀਰਾ ਮੈਨੂੰ ਇਹ ਦਾਤ ਦੇ ਕਿ ਮੈਂ ਹਮੇਸ਼ਾ ਤੇਰਾ ਪੀਰ ਸਮਝ ਕੇ ਸਤਿਕਾਰ ਕਰਦੀ ਰਹਾਂ, ਮੈਂ ਤੇਰਾ ਦੀਦਾਰ ਇਸੇ ਤਰ੍ਹਾਂ ਕਰਦੀ ਰਹਾਂ, ਮੇਰੀਆਂ ਅੱਖਾਂ ਦੇ ਸਾਹਮਣੇ ਤੂੰ ਹਮੇਸ਼ਾ ਰਵੇਂ, ਬਸ ਮੈਂ ਇਸ ਤੋਂ ਸਿਵਾ ਹੋਰ ਕੁਝ ਨਹੀਂ ਮੰਗਣਾ। ਇਹ ਸੀ ਵੀਰ ਤੇ ਭੈਣ ਦਾ ਪਿਆਰ। ਨਾਨਕ ਜੀ ਕਹਿੰਦੇ ਨੇ ਇੱਕ ਰਾਤ ਰਹਿ, ਦੂਸਰੀ ਰਾਤ ਜਿਸ ਵੇਲੇ ਜੈ ਰਾਮ ਜੀ ਤੋਂ ਆਗਿਆ ਲੈ ਕੇ ਚੱਲਣ ਲੱਗੇ, ਤੇ ਜੈ ਰਾਮ ਜੀ ਕਹਿੰਦੇ ਨੇ, ਪਾਤਸ਼ਾਹ ਤੁਸੀਂ ਹੋਰ ਸਮਾਂ ਇੱਥੇ ਰਹੋ, ਮੇਰੇ ਧੰਨ ਪਾਕ ਜੇ ਮੇਰੇ ਘਰ ਰਹਿ ਕੇ ਤੁਸੀਂ ਮੈਨੂੰ ਕਰਤਾਰਥ ਕਰੋ। ਤੇ ਕਹਿੰਦੇ ਨੇ ਜੈ ਰਾਮ ਜੀ ਦੇ ਪਿਤਾ ਜੀ ਪਰਮਾਨੰਦ ਜੀ ਕਹਿਣ ਲੱਗੇ ਕਿ ਜੈ ਰਾਮ ਜੀ ਨਹੀਂ, ਇਸ ਵੇਲੇ ਕੇਵਲ ਇਹ ਆਪਣੀ ਭੈਣ ਨੂੰ ਲੈਣ ਆਏ ਨੇ, ਇਸ ਲਈ ਇਹ ਨਹੀਂ ਰੁਕ ਸਕਦੇ, ਇਹ ਦੁਬਾਰਾ ਫਿਰ ਜਦ ਆਉਣ ਤੁਸੀਂ ਭਾਵੇਂ ਇਹਨਾਂ ਨੂੰ ਇੱਥੇ ਰੱਖ ਲੈਣਾ, ਆਪਣੇ ਪਾਸ ਰੱਖ ਲੈਣਾ, ਲੇਕਿਨ ਨਹੀਂ ਹੁਣ ਇਹਨਾਂ ਨੂੰ ਤੋਰਨਾ ਪਵੇਗਾ। ਭੈਣ ਨਾਨਕੀ ਤੇ ਭਾਈ ਬਾਲਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੀ ਆਗਿਆ ਲੈਂਦੇ ਵਾਪਸ ਤਲਵੰਡੀ ਆਏ। ਜਿਸ ਵੇਲੇ ਤਲਵੰਡੀ ਪਹੁੰਚੇ ਤੇ ਮਾਤਾ ਤ੍ਰਿਪਤਾ ਨੇ ਨਾਨਕ ਜੀ ਨੂੰ ਵੀ ਤੇ ਭੈਣ ਨਾਨਕੀ ਨੂੰ ਵੀ ਗਲ ਨਾਲ ਲਾ ਕੇ ਪਿਆਰ ਕੀਤਾ ਤੇ ਆਪਣੇ ਪਾਸ ਰੱਖਿਆ। ਬਾਕੀ ਦੀ ਵਿਚਾਰ ਆਪਾਂ ਅਗਲੇ ਦੀਵਾਨ ਅੰਦਰ ਕਰਾਂਗੇ। ਇਹ ਗੁਰੂ ਨਾਨਕ ਦੀ ਬਾਲ ਲੀਲਾ, ਜਿਨ੍ਹਾਂ ਅੰਦਰ ਗੁਰੂ ਨਾਨਕ ਨੇ ਹਰ ਕਿਸੇ ਪ੍ਰਾਣੀ ਨੂੰ ਉਪਦੇਸ਼ ਹੀ ਦਿੱਤਾ ਹੈ, ਇੱਕ ਗੱਲ ਹੀ ਸਮਝ ਆਈ ਹੈ ਕਿ ਇਸ ਮੂਰਖ ਮਨ ਨੂੰ ਆਪਣੇ ਵਸ ਵਿੱਚ ਕਰ ਲਓ ਭਾਈ। ਤੇ ਵਸ ਵਿੱਚ ਤਾਂ ਹੁੰਦਾ ਜਦੋਂ ਪੰਜਾਂ ਚੋਰਾਂ ਨੂੰ ਕਾਬੂ ਕਰ ਲਾਂਗੇ ਨਾ, ਇਹ ਆਪੇ ਵਸ ਚ ਆ ਜਾਏਗਾ। ਇਹ ਪੰਜ ਚੋਰ ਜਿਹੜੇ ਨਾ ਅੰਦਰ ਬੈਠੇ, ਅੰਦਰੋਂ ਹੀ ਪੈਦਾ ਹੋ ਕੇ ਅੰਦਰੋਂ ਹੀ ਘਰ ਲੁੱਟੀ ਜਾ ਰਹੇ ਨੇ, ਇਸ ਘਰ ਨੂੰ ਬਚਾਉਣਾ ਤੇ ਮਨ ਨੂੰ ਵਸ ਵਿੱਚ ਕਰੀਏ। ਤੇ ਮਨ ਵਸ ਹੁੰਦਾ ਸਿਮਰਨ ਨਾਲ, ਬੰਦਗੀ ਨਾਲ, ਭਗਤੀ ਨਾਲ। ਭਾਈ ਜੇ ਬਹੁਤਾ ਸਮਾਂ ਨਹੀਂ, ਮੈਂ ਪਿੱਛੇ ਵੀ ਬੇਨਤੀ ਕੀਤੀ ਸੀ ਕਿ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰਿਆ ਕਰੋ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਐਸਾ ਲਫ਼ਜ਼ ਹੈ ਕਿ ਇਸ ਲਫ਼ਜ਼ ਦੇ ਨਾਲ ਸਾਡੀ ਸੁਰਤ ਪਰਮਾਤਮਾ ਨਾਲ ਜੁੜਦੀ ਜਾਏਗੀ। ਅਭਿਆਸ ਕਰਕੇ ਵੇਖੋ, ਅੰਮ੍ਰਿਤ ਵੇਲੇ ਉੱਠੋ, ਚੌਂਕੜਾ ਮਾਰੋ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਲੋਕਾ। ਇਸ਼ਨਾਨ ਕਰਕੇ ਅੱਜ ਸਿੰਘਾਸਨ ਤੇ ਬੈਠ ਕੇ ਅੱਜ ਅੰਤਰ ਧਿਆਨ ਹੋ ਕੇ ਵਾਹਿਗੁਰੂ ਦਾ ਸਿਮਰਨ ਕਰੋ, ਆਸਤਾ ਆਸਤਾ ਅਭਿਆਸ ਕਰਦੇ ਸਾਡੀ ਲਿਵ ਪਰਮਾਤਮਾ ਨਾਲ ਲੱਗ ਜਾਏਗੀ। ਭੁੱਲਣਾ ਚੁੱਕਣ ਦੀ ਖੇਮਾ। ਗੁਰੂ ਨਾਨਕ ਦੀ ਬਾਣੀ ਤੇ ਗੁਰੂ ਨਾਨਕ ਦਾ ਇਤਿਹਾਸ ਕਹਿੰਦੇ ਆ, ਕਈ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ, ਅਣਜਾਣ ਸੇਵਕ ਜਾਣਦੇ ਖੇਮਾ ਬਖਸ਼ਣੀ। ਅਰਦਾਸ ਕਰਨੀ ਸਤਿਗੁਰੂ ਪਾਤਸ਼ਾਹ ਬਾਣੀ ਪੜਨ ਦਾ ਬਲ ਬੁੱਧੀ ਸਮਰੱਥਾ ਤੇ ਤਾਕਤ ਬਖਸ਼ੇ, ਆਪ ਦੀ ਸੇਵਾ ਕਰਕੇ ਆਪ ਦੀ ਖੁਸ਼ੀ ਲੈ ਸਕੀਏ, ਸਾਰੇ ਮਿਲ ਕੇ ਇੱਕ ਵਾਰੀ ਉੱਚੀ ਗੂੰਜ ਨਾਲ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੇਵਗੰਧਾਰੀ ਸਿਰਲੇਖ ਹੇਠ ਦੇਵਗੰਧਾਰੀ ਅਤੇ ਦੇਵਗੰਧਾਰ ਦੋ ਰਾਗ ਉਪਲਬਧ ਹੁੰਦੇ ਹਨ। ਦੇਵਗੰਧਾਰ ਦਾ ਕੇਵਲ ਇੱਕੋ ਸ਼ਬਦ ਆਪਣੇ ਹਰ ਪਹਿ ਬਿਨਤੀ ਕਹੀਏ ਹੈ, ਬਾਕੀ ਸਾਰੀ ਬਾਣੀ ਦੇਵਗੰਧਾਰੀ ਵਿੱਚ ਹੈ। ਉਪਰੋਕਤ ਦੋਵੇਂ ਰਾਗ ਵੱਖੋ ਵੱਖਰੇ ਸਰੂਪ ਰੱਖਦੇ ਹਨ। ਦੇਵਗੰਧਾਰੀ ਦਾ ਰੂਪ ਗੁਰਮਤਿ ਸੰਗੀਤ ਤੋਂ ਬਿਨਾਂ ਭਾਰਤੀ ਸੰਗੀਤ ਵਿੱਚ ਅਜੇ ਤੱਕ ਪ੍ਰਚਲਿਤ ਨਹੀਂ ਹੋਇਆ। ਇਸ ਰਾਗ ਵਿੱਚ ਵਿਚਰਦੇ ਪਤਾ ਲੱਗੇਗਾ ਕਿ ਖੁਸ਼ੀ ਚਰਨ ਸ਼ਰਨ ਵਿੱਚ ਹੈ, ਮਾਂ ਦੇ ਚਰਨਾਂ ਵਿੱਚ ਹੈ, ਝੂਠਾ ਪਿਆਰ ਛੱਡਣ ਵਿੱਚ ਹੈ। ਇਸ ਵਿੱਚ ਦੋਨੋਂ ਦਹਿਵਤ ਦੋਨੋਂ ਨਿਸ਼ਾਦ ਲੱਗਦੇ ਹਨ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਵਾਦੀ ਮੱਧਮ ਅਤੇ ਸੰਵਾਦੀ ਸ਼ੜਜ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਪਹਿਲਾ ਸ਼ਬਦ ਗਾ ਰਹੇ ਹਨ ਭਾਈ ਗੁਰਦੇਵ ਸਿੰਘ ਜੀ ਖਾਲਸਾ, ਰਚਨਾ ਹੈ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ। ਸ਼ਬਦ ਦੀ ਤੁਕ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ, ਅਤੇ ਦੂਜਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ ਜੀ। ਗੁਰੂ ਅਰਜਨ ਦੇਵ ਜੀ ਦੀ ਰਚਨਾ। ਸ਼ਬਦ ਤੇਰਾ ਜਨ ਰਾਮ ਰਸਾਇਣ ਮਾਤਾ। ਪਹਿਲਾ ਸ਼ਬਦ ਜਗਤ ਮੈਂ ਝੂਠੀ

Thank you.

白山山山水白山，白山水白山水，我的。

Hare Krishna, Hare Krishna, Krishna Krishna, Hare Hare.

Hey, Queen, I'm a

Thank you.

Thank you.

ਸੱਚੇ ਸਤਿਗੁਰੂ ਦਾ ਉਪਦੇਸ਼ ਹੈ। ਹਰੀ ਦੇ ਨਾਮ ਦਾ ਸਿਮਰਨ ਕਰਨਾ ਤੇ ਹਰੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰਨਾ। ਉੱਠਦੇ ਬੈਠਦੇ ਸੌਂਦੇ ਜਾਗਦੇ ਅੱਠੇ ਪਹਿਰ ਪ੍ਰਭੂ ਦੀ ਯਾਦ ਦੇ ਵਿੱਚ ਮਗਨ ਰਹਿਣਾ, ਇਹ ਹਰੀ ਦਾ ਨਾਮ ਹੀ ਹੈ ਜੋ ਗੁਰਸਿੱਖ ਨੂੰ ਲੋਕ ਤੇ ਪਰਲੋਕ ਵਿੱਚ ਸਹਾਈ ਹੁੰਦਾ ਹੈ ਅਤੇ ਮਨ ਬਾਂਛਿਤ ਫਲ ਦਿੰਦਾ ਹੈ। ਸਾਹਿਬ ਫਰਮਾਉਂਦੇ ਹਨ, ਸੁਨ ਉਪਦੇਸ਼ ਹਿਰਦੈ ਬਸਾਵੈ, ਮਨ ਇੱਛੇ ਨਾਨਕ ਫਲ ਪਾਵੈ। ਸਤਿਗੁਰੂ ਜੀ ਦਾ ਉਪਦੇਸ਼ ਸਿੱਖ ਨੂੰ ਸਮਝਾਉਂਦਾ ਰਹਿੰਦਾ ਹੈ ਕਿ ਸਦਾ ਪ੍ਰਭੂ ਦੀ ਸ਼ਰਨ ਵਿੱਚ ਰਹੋ, ਕਿਉਂਕਿ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਹੋਰ ਕਿਸੇ ਦੀ ਵੀ ਸ਼ਰਨ ਬਿਰਥੀ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹਿ ਅਗਹਾਏ, ਬਹੁੜ ਨ ਤ੍ਰਿਸ਼ਨਾ ਲਾਗੈ ਆਏ। ਸਦਾ ਤੇ ਸੰਗ ਚੱਲਣ ਵਾਲਾ ਸਾਥੀ ਸਿਰਫ ਪ੍ਰਭੂ ਦਾ ਨਾਮ ਹੀ ਹੈ। ਸਾਹਿਬ ਬਾਣੀ ਦੁਆਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਸਮਝਾਉਂਦੇ ਹਨ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਗੁਰਦੇਵ ਕਹਿੰਦੇ ਹਨ ਕਿ ਸਮਾਂ ਬੀਤਦਾ ਜਾ ਰਿਹਾ ਹੈ, ਮੇਰਾ ਕਿਹਾ ਮਨ ਤੇ ਹਰੀ ਜਸ ਕਰਕੇ ਆਪਣਾ ਜੀਵਨ ਸਫਲਾ ਕਰ ਲੈ। ਅਵਸਰ ਬੀਤਿਓ ਜਾਤ ਹੈ, ਕਹੋ ਮਾਨ ਲੈ ਮੇਰੇ।